FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਅੱਜ ਦਿਨ ਮੰਗਲਵਾਰ ਸ਼ੱਕ ਸੰਵਤ 1948 ਦੇ ਹਾੜ ਮਹੀਨੇ ਦੀ 29 ਤਾਰੀਖ ਏ ਤੇ ਈਸਵੀ ਸਨ 2026 ਦੇ ਜੁਲਾਈ ਮਹੀਨੇ ਦੀ 21 ਤਾਰੀਖ ਏ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ 5:58 ਤੇ 43 ਸੈਕਿੰਡ ਦਾ ਹੋ ਰਿਹਾ ਹੈ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ।

0: produced a dominant attacking display. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਤੇ ਸਮਾਂ 6:10 ਦਾ ਹੋਇਆ ਏ। ਆਓ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਪ੍ਰਸਾਰਿਤ ਅਤੇ ਰਿਲੇ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ 6:15 'ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਦਾ ਸਮਾਂ ਰਹੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ। ਸਿਲਸਿਲਾ ਹੋਏਗਾ ਦੀ ਅਚੀਵਰਸ, ਜਿਸ ਦੇ ਤਹਿਤ ਤੁਹਾਡੀ ਮੁਲਾਕਾਤ ਕਰਵਾਵਾਂਗੇ ਲਾਨ ਟੈਨਿਸ ਦੇ ਜੇਤੂ ਚਾਂਦੀ ਦਾ ਤਗਮਾ ਜਿੱਤਣ ਵਾਲੀ ਸੈਂਟ ਜੋਸਫ ਸਕੂਲ ਬਠਿੰਡਾ ਦੀ ਵਿਦਿਆਰਥਣ ਤੀਹਰ ਕੌਰ ਕੌੜਾ ਦੇ ਨਾਲ। ਮੁਲਾਕਾਤੀ ਹੋਣਗੇ ਸੁਖਜੀਤ ਕੌਰ। 8 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ ਤੇ। 8:15 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਸਾਢੇ 8 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 8:40 ਦਾ ਸਮਾਂ ਰਹੇਗਾ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਦੇ ਤਹਿਤ ਸਿਲਸਿਲਾ ਹੋਏਗਾ ਕਵਾਲੀਆਂ। 9 ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੌਰਾਨ 9 ਪ੍ਰੋਗਰਾਮ ਚਿੱਤਰਲੋਕ ਤੇ 9:30 ਚੱਲੇਗਾ ਪ੍ਰੋਗਰਾਮ ਆਜ ਕੇ ਫਨਕਾਰ। 10 ਦਾ ਸਮਾਂ ਰਹੇਗਾ ਪ੍ਰੋਗਰਾਮ ਗੀਤ ਪਿਟਾਰਾ ਦਾ, ਜੋ ਕਿ ਸਦਾਬਹਾਰ ਹਿੰਦੀ ਗੀਤਾਂ ਤੇ ਆਧਾਰਿਤ ਹੋਵੇਗਾ। 11 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 ਤੇ ਰਿਲੇਅ ਕਰਾਂਗੇ ਆਕਾਸ਼ਵਾਣੀ ਐਫਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਤਹਿਤ ਪ੍ਰੋਗਰਾਮ ਬਾਲੀਵੁੱਡ ਟ੍ਰੇਲਜ਼। 12 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ, ਜੋ ਕਿ ਪੰਜਾਬੀ ਬੀਟ ਗੀਤਾਂ ਤੇ ਆਧਾਰਿਤ ਹੋਵੇਗਾ। ਸਾਢੇ 12 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਘਰ ਪਰਿਵਾਰ, ਜਿਸ ਦੇ ਤਹਿਤ ਸਿਲਸਿਲਾ ਹੋਏਗਾ ਛਾਵਾਂ ਠੰਡੀਆਂ ਨੇ ਬੋੜ ਦੀਆਂ। ਪੇਸ਼ਕਰਤਾ ਹੋਣਗੇ ਦੀਪਾ ਛਾਵੜਾ। 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਦਾ ਸਮਾਂ ਰਹੇਗਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਜੋ ਕਿ ਲਾਈਵ ਫੋਨ ਇਨ ਹੋਏਗਾ, ਜਿਸ ਵਿੱਚ ਤੁਸੀਂ ਹਿੰਦੀ ਫਿਲਮੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ। 2 ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਤੇ 2:15 ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 2:30 ਤੁਸੀਂ ਸੁਣੋਗੇ ਪ੍ਰੋਗਰਾਮ ਸੁਰੀਲੀ ਦੁਪਹਿਰ, ਜੋ ਕਿ ਤੁਹਾਡੇ ਦੁਆਰਾ ਭੇਜੇ ਹੋਏ ਖਤਾਂ ਅਤੇ ਵਟਸਐਪ ਰਾਹੀਂ ਭੇਜੇ ਹੋਏ ਸੁਨੇਹਿਆਂ ਤੇ ਆਧਾਰਿਤ ਹੋਵੇਗਾ, ਜਿਸ ਵਿੱਚ ਤੁਸੀਂ ਫਿਲਮੀ ਤੇ ਗੈਰ ਫਿਲਮੀ ਗੀਤਾਂ ਦਾ ਆਨੰਦ ਮਾਣੋਗੇ। 3 ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 3 ਦਾ ਸਮਾਂ ਰਹੇਗਾ ਪ੍ਰੋਗਰਾਮ ਸਖੀ ਸਹੇਲੀ ਤੇ 4 ਦਾ ਸਮਾਂ ਰਹੇਗਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। 5 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਕਿਸਾਨ ਵਾਣੀ, ਪੇਸ਼ਕਰਤਾ ਹੋਣਗੇ ਹਰਜੀਤ ਸਿੰਘ। ਵਿਸ਼ਾ ਹੋਏਗਾ ਸੌਣੀ ਦੀਆਂ ਫਸਲਾਂ ਵਿੱਚ ਕੁਦਰਤੀ ਸਾਧਨਾਂ ਦੀ ਯੋਗ ਵਰਤੋਂ। ਮਾਹਿਰ ਹੋਣਗੇ ਡਾਕਟਰ ਮਨਜੀਤ ਕੌਰ ਤੇ ਇਹਨਾਂ ਨਾਲ ਗੱਲਬਾਤ ਕਰਨਗੇ ਹਰਜੀਤ ਸਿੰਘ। 5:27 ਤੇ ਮੌਸਮ ਬਾਰੇ ਜਾਣਕਾਰੀ ਅਤੇ ਕਿਸਾਨਾਂ ਨਾਲ ਸੰਬੰਧਿਤ ਸੂਚਨਾਵਾਂ। 5:30 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਗੱਲਾਂ ਚੋ ਗੱਲ, ਪ੍ਰੋਗਰਾਮ ਦਾ ਸੰਚਾਲਨ ਕਰਨਗੇ ਲਵਲੀਨ ਸਚਦੇਵਾ। ਆਕਾਸ਼ਵਾਣੀ ਐਫਐਮ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼, ਨਵੇਂ ਧਾਰਮਿਕ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਸ਼੍ਰੀਮਦ ਭਗਵਤ ਗੀਤਾ ਯਥਾ ਰੂਪ, ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤੇ ਰਿਲੇਅ ਕਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6:30 ਦਾ ਸਮਾਂ ਰਹੇਗਾ ਪ੍ਰੋਗਰਾਮ ਯੁਵ ਵਾਣੀ, ਜਿਸ ਦੌਰਾਨ ਤੁਸੀਂ ਸੁਣੋਗੇ ਪ੍ਰੋਗਰਾਮ ਹੈਲੋ ਜੀਨੀਅਸ, ਜੋ ਕਿ ਲਾਈਵ ਫੋਨ ਇਨ ਹੋਏਗਾ। 7 ਤੁਹਾਡੀ ਖਿਦਮਤ ਵਿੱਚ ਪੇਸ਼ ਕਰਾਂਗੇ ਪ੍ਰੋਗਰਾਮ ਸ਼ਾਮ ਸੁਹਾਣੀ, ਜੋ ਕਿ ਲਾਈਵ ਫੋਨ ਇਨ ਹੋਏਗਾ। 7:30 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 7:40 ਤੇ ਫਿਰ ਤੋਂ ਹਾਜ਼ਰ ਹੋਵਾਂਗੇ ਪ੍ਰੋਗਰਾਮ ਸ਼ਾਮ ਸੁਹਾਣੀ ਲੈ ਕੇ। 8 ਦਾ ਸਮਾਂ ਰਹੇਗਾ ਇੱਕ ਸਪੌਂਸਰਡ ਪ੍ਰੋਗਰਾਮ ਉਮੰਗ, ਸਪੌਂਸਰਡ ਬਾਈ NCERT, ਨੰਬਰ

9:15 ਤੇ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ ਤੁਸੀਂ ਸੁਣੋਗੇ 9:15 ਤੇ ਪ੍ਰੋਗਰਾਮ ਆਜ ਕੇ ਆਪ ਕੇ ਲੀਏ। 9:30 ਤੁਸੀਂ ਸੁਣੋਗੇ ਪ੍ਰੋਗਰਾਮ ਛਾਇਆ ਗੀਤ, ਤੇ 10:00 ਦਾ ਸਮਾਂ ਰਹੇਗਾ ਪ੍ਰੋਗਰਾਮ ਆਜ ਕੇ ਫਨਕਾਰ, 10:30 ਚੱਲੇਗਾ ਪ੍ਰੋਗਰਾਮ ਢਲਤੀ ਜਾਏ ਰਾਤ, ਤੇ 11:00 ਸਾਡੀ ਅੱਜ ਦੀ ਚੱਲ ਰਹੀ ਸਭਾ ਦੀ ਸਮਾਪਤੀ ਹੋ ਜਾਏਗੀ। ਇਹ ਤਾਂ ਸੀ ਸਾਡੇ ਅੱਜ ਦੇ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਬਾਰੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ ਜਾਣਕਾਰੀ। ਆਓ ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼ਬਦ ਭਾਈ ਓਂਕਾਰ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ। ਤੇ ਆਓ ਹੁਣ ਸਰਵਣ ਕਰਦੇ ਹਾਂ ਭਾਈ ਮਨਜਿੰਦਰ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਆਓ ਹੁਣ ਸ਼ਬਦ ਸਰਵਣ ਕਰਦੇ ਹਾਂ ਭਾਈ ਜੋਗਿੰਦਰ ਸਿੰਘ ਰਿਆਰ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਨਰਿੰਦਰ ਚੰਚਲ ਦੀ ਆਵਾਜ਼ 'ਚ ਇਹ ਭਗਤੀ ਰਚਨਾ ਤੇ ਪ੍ਰੋਗਰਾਮ ਦੇ ਅਖੀਰ 'ਚ ਸਰਵਣ ਕਰਦੇ ਹਾਂ ਕਲੇਰ ਕੰਠ ਦੀ ਆਵਾਜ਼ 'ਚ ਭਗਤੀ ਰਚਨਾ।

ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ

ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ 7:16 ਦਾ ਹੋਇਆ ਹੈ। ਹੁਣ ਪੇਸ਼ ਹੈ ਪ੍ਰੋਗਰਾਮ ਸੱਜਰੀ ਸਵੇਰ।

ਪ੍ਰੋਗਰਾਮ ਸਰਜਰੀ ਸਵੇਰ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਕਰਮਜੀਤ ਕੌਰ ਵੱਲੋਂ ਪਿਆਰ ਤੇ ਸਤਿਕਾਰ ਭਰੀ ਨਮਸਕਾਰ ਜੀ। ਸਰੋਤਿਓ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਸਾਰੇ ਹੀ ਸਰੋਤੇ ਵਧੀਆ ਹੋਣਗੇ, ਤੰਦਰੁਸਤ ਹੋਣਗੇ ਤੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ ਆਨੰਦ ਵੀ ਲੈ ਰਹੇ ਹੋਣਗੇ।

ਜੀ ਹਾਂ, ਸਾਡੇ ਸਾਰੇ ਹੀ ਸਰੋਤੇ ਉੱਠ ਗਏ ਹੋਣਗੇ ਤੇ ਚਾਹ ਦੀਆਂ ਚੁਸਕੀਆਂ ਦੇ ਨਾਲ ਰੇਡੀਓ ਦੇ ਪ੍ਰੋਗਰਾਮਾਂ ਦਾ ਆਨੰਦ ਵੀ ਲੈ ਰਹੇ ਹੋਣਗੇ। ਕਈ ਸਾਡੇ ਦੋਸਤ ਸਵੇਰ ਦੀ ਸੈਰ ਤੇ ਨਿਕਲ ਗਏ ਹੋਣਗੇ ਤੇ ਕਈ ਸਵੇਰ ਦੀ ਸੈਰ ਤੇ ਨਿਕਲਣ ਲਈ ਤਿਆਰੀ ਕਰ ਰਹੇ ਹੋਣਗੇ। ਜੀ ਹਾਂ ਦੋਸਤੋ, ਜੇ ਅੱਜ ਦੇ ਪ੍ਰੋਗਰਾਮ ਸੱਜਰੀ ਸਵੇਰ ਦੀ ਗੱਲ ਕਰੀਏ ਤਾਂ ਅੱਜ ਦੇ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ ਅੱਜ ਦਾ ਵਿਚਾਰ ਤੇ ਅੱਜ ਦੇ ਦਿਨ ਦਾ ਇਤਿਹਾਸ ਅਖਬਾਰੀ ਸੁਰਖੀਆਂ ਦੇ ਨਾਲ ਨਾਲ ਸਿਲਸਿਲਾ ਰਹੇਗਾ ਦੀ ਅਚੀਵਰਸ, ਜਿਸ ਤਹਿਤ ਤੁਹਾਡੀ ਮੁਲਾਕਾਤ ਕਰਾਵਾਂਗੇ ਸੈਂਟ ਜੋਸਫ ਕਾਨਵੈਂਟ ਸਕੂਲ ਬਠਿੰਡਾ ਦੀ 8ਵੀਂ ਕਲਾਸ ਦੀ ਵਿਦਿਆਰਥਣ ਦੀਹਰ ਕੌਰ ਕੌੜਾ ਦੇ ਨਾਲ ਮੁਲਾਕਾਤ, ਜਿਸ ਨੇ CBSE ਜਰਨਲ ਲੋਨ ਟੈਨਿਸ ਮੁਕਾਬਲਿਆਂ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ ਏ, ਤੇ ਮੁਲਾਕਾਤੀ ਹੋਣਗੇ ਸੁਖਜੀਤ ਕੌਰ।

ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ ਅੱਜ ਦੇ ਵਿਚਾਰ ਨਾਲ। ਹਰ ਨਵਾਂ ਦਿਨ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਆਪਣੇ ਆਪ ਨੂੰ ਬਿਹਤਰ ਬਣਾਉਣ ਦਾ ਇੱਕ ਨਵਾਂ ਮੌਕਾ ਲੈ ਕੇ ਆਉਂਦਾ ਏ। ਇਸ ਲਈ ਹਮੇਸ਼ਾ ਆਪਣੇ ਦਿਨ ਨੂੰ ਸ਼ੁਰੂਆਤ 'ਚ ਹੀ ਆਪਣੇ ਮਨ 'ਚ ਵਿਚਾਰ ਲੈ ਕੇ ਆਓ ਅਤੇ ਹਮੇਸ਼ਾ ਯਾਦ ਰੱਖੋ ਕਿ ਪੋਜ਼ਿਟਿਵ ਸੋਚ ਹੀ ਸਫਲਤਾ ਅਤੇ ਖੁਸ਼ੀ ਦੀ ਅਸਲ ਕੁੰਜੀ ਏ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸੂਝਵਾਨ ਨੇ ਸਰੋਤਿਓ ਦਿਨ ਮੰਗਲਵਾਰ ਮਿਤੀ 21 ਜੁਲਾਈ 2026 ਸਿਲਸਿਲਾ ਸ਼੍ਰੀਮਦ ਭਗਵਦ ਗੀਤਾ ਸਨਾਤਨ ਸੱਚ ਦੀ ਖੋਜ ਯਥਾਰਥ ਰੂਪ ਦੇ ਵਿੱਚ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਆਪ ਜੀ ਦੇ ਸਰਵਨ ਲਈ ਆਪ ਜੀ ਦੀ ਖਿਦਮਤ ਦੇ ਵਿੱਚ ਲੈ ਕੇ ਹਾਜ਼ਰ ਹੋਵੇਗਾ। ਪ੍ਰਸਾਰਣ ਸਮਾਂ ਰਹੇਗਾ ਦੋਸਤੋ ਸ਼ਾਮ 5:30 ਵਜੇ। ਪ੍ਰੋਗਰਾਮ ਹਰ ਅਕਾਲ ਉਸਤਤ।

ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ ਜੀ ਤੇ ਗੁਰਦੀਪ ਕੌਰ ਗਿੱਲ ਜੀ।

21 जुलाई 1944 ਨੂੰ ਦੂਜੇ ਵਿਸ਼ਵ ਯੁੱਧ ਦੌਰਾਨ ਗੁਆਮ ਦੀ ਲੜਾਈ 'ਚ ਅਮਰੀਕੀ ਫੌਜਾਂ ਗੁਆਮ 'ਤੇ ਉਤਰੀਆਂ ਅਤੇ ਇੱਕ ਲੜਾਈ ਸ਼ੁਰੂ ਹੋਈ ਜੋ 10 ਅਗਸਤ ਨੂੰ ਖਤਮ ਹੋਈ।

21 ਜੁਲਾਈ 1949 ਨੂੰ ਸੰਯੁਕਤ ਰਾਜ ਦੀ ਸੈਨੇਟ ਨੇ ਉੱਤਰੀ ਅਟਲਾਂਟਿਕ ਸੰਧੀ ਨੂੰ ਪ੍ਰਵਾਨਗੀ ਦਿੱਤੀ।

ਪੰਜਾਬੀ ਟ੍ਰਿਬਿਊਨ ਦੇ ਮੁੱਖ ਸਫ਼ੇ ਦੀ ਸੁਰਖੀ, ਚੰਡੀਗੜ੍ਹ ਤੋਂ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 3 ਅਗਸਤ ਤੋਂ। ਥੋੜਾ ਜਿਹਾ ਵਿਸਥਾਰ ਚ ਖ਼ਬਰ ਨੂੰ ਲਈਏ ਤੇ ਲਿਖਿਆ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 3 ਅਗਸਤ ਤੋਂ ਸ਼ੁਰੂ ਹੋ ਕੇ 10 ਅਗਸਤ

ਪੰਜਾਬੀ ਟ੍ਰਿਬਿਊਨ ਦੇ ਸਫਾ ਨੰਬਰ 3 ਦੀ ਸੁਰਖੀ ਚੰਡੀਗੜ੍ਹ ਤੋਂ ਅੱਜ ਤੇ ਭਲਕੇ ਭਾਰੀ ਮੀਂਹ ਦੀ ਪੇਸ਼ੀਨੀ ਗੋਈ। ਥੋੜਾ ਜਿਹਾ ਵਿਸਥਾਰ ਚ ਖਬਰ ਨੂੰ ਲਈਏ ਤੇ ਲਿਖਿਆ ਕਿ ਮੌਨਸੂਨ ਦੇ ਮੁੜ ਸਰਗਰਮ ਹੋਣ ਤੇ ਕੱਲ ਪੰਜਾਬ ਦੇ ਕਈ ਸ਼ਹਿਰਾਂ ਦੇ ਵਿਚ ਮੀਂਹ ਪਿਆ, ਜਿਸ ਕਰਕੇ ਲੋਕਾਂ ਨੂੰ ਅੱਤ ਦੀ ਗਰਮੀ ਤੇ ਹੁੰਮਸ ਤੋਂ ਰਾਹਤ ਮਿਲੀ। ਜਿਨ੍ਹਾਂ ਇਲਾਕਿਆਂ ਵਿਚ ਮੀਂਹ ਪਿਆ ਉਥੇ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ, ਜਦਕਿ ਪਟਿਆਲਾ, ਸੰਗਰੂਰ, ਬਰਨਾਲਾ, ਮਾਨਸਾ, ਸੁਨਾਮ, ਬਠਿੰਡਾ ਤੇ ਹੋਰਨਾਂ ਕਈ ਸ਼ਹਿਰਾਂ ਵਿਚ ਮੀਂਹ ਨਾ ਪੈਣ ਕਰਕੇ ਕਿਸਾਨਾਂ ਦੀ ਚਿੰਤਾ ਵਧੀ ਹੋਈ ਹੈ। ਮੌਸਮ ਵਿਗਿਆਨੀਆਂ ਨੇ 21 ਤੇ 22 ਜੁਲਾਈ ਨੂੰ ਭਾਰੀ ਮੀਂਹ ਪੈਣ ਲਈ ਔਰੇਂਜ ਅਲਰਟ ਵੀ ਜਾਰੀ ਕੀਤਾ ਏ।

ਅਜੀਤ ਅਖਬਾਰ ਦੇ ਸਫ਼ਾ ਨੰਬਰ 3 ਦੀ ਸੁਰਖੀ ਅੰਮ੍ਰਿਤਸਰ ਤੋਂ ਪਹਿਲੇ ਪਾਤਸ਼ਾਹ ਦੇ ਜਿਹਦੇ ਪ੍ਰਕਾਸ਼ ਪੁਰਬ ਸੰਬੰਧੀ ਜਥੇ ਨਾਲ ਬੰਗਲਾਦੇਸ਼ ਜਾਣ ਦੇ ਚਾਹਵਾਨ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ ਤੇ ਅਗਲੀ ਸੁਰਖੀ ਵੀ ਇਸੇ ਸਫ਼ੇ ਦੀ ਚੰਡੀਗੜ੍ਹ ਤੋਂ ਪੰਜਾਬ 'ਚ ਸਫ਼ਾਈ ਸੰਕਟ ਤੇ ਹਾਈ ਕੋਰਟ ਸਖ਼ਤ ਕੂੜੇ ਦੇ ਢੇਰਾਂ ਨਾਲ ਮਹਾਂਮਾਰੀ ਦਾ ਖਤਰਾ ਕੱਲ੍ਹ ਤੱਕ ਪੂਰੇ ਸੂਬੇ ਦੀ ਰਿਪੋਰਟ ਮੰਗੀ ਇਸ ਖ਼ਬਰ ਨੂੰ ਥੋੜਾ ਜਿਹਾ ਵਿਸਥਾਰ ਚ ਲਈ ਤਾਂ ਲਿਖਿਆ ਕਿ ਪੰਜਾਬ ਭਰ ਚ ਸਫ਼ਾਈ ਕਰਮਚਾਰੀਆਂ ਦੀ ਜਾਰੀ ਹੜਤਾਲ ਕਾਰਨ ਸ਼ਹਿਰਾਂ ਤੇ ਕਸਬਿਆਂ ਵਿਚ ਸੜਕਾਂ ਗਲੀਆਂ ਤੇ ਮੁਹੱਲਿਆਂ ਚ ਕੂੜੇ ਦੇ ਢੇਰ ਲੱਗਣ ਦੇ ਮਾਮਲੇ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਗੰਭੀਰ ਚਿੰਤਾ ਜਤਾਈ ਏ ਹਾਈ ਕੋਰਟ ਨੇ ਕਿਹਾ ਹੈ ਕਿ ਮੌਨਸੂਨ ਦੇ ਮੌਸਮ ਦੌਰਾਨ ਸਫ਼ਾਈ ਪ੍ਰਬੰਧਾਂ ਵਿਚ ਲਾਪਰਵਾਹੀ ਕਾਰਨ ਸੂਬੇ ਚ ਮਹਾਂਮਾਰੀ ਫੈਲਣ ਦਾ ਗੰਭੀਰ ਖਤਰਾ ਪੈਦਾ ਹੋ ਸਕਦਾ ਏ

ਅਜੀਤ ਅਖਬਾਰ ਦੇ ਸਫ਼ਾ ਨੰਬਰ 3 ਦੀ ਸੁਰਖੀ ਰੂਪਨਗਰ ਤੋਂ ਹੁਣ ਹਿਮਾਚਲ ਤੋਂ ਰੂਪਨਗਰ 'ਚ ਦਾਖਲ ਹੋਣ ਵਾਲੇ ਵਾਹਨਾਂ 'ਤੇ ਵੀ ਲੱਗੇਗਾ ਟੈਕਸ। ਜ਼ਿਲ੍ਹਾ ਪਰਿਸ਼ਦ ਰੂਪਨਗਰ ਵੱਲੋਂ ਮਤਾ ਪਾਸ, ਵਿਧਾਇਕ ਦਿਨੇਸ਼ ਚੱਡਾ ਦੇ ਸੁਝਾਅ ਨੂੰ ਮਿਲੀ ਪ੍ਰਵਾਨਗੀ।

ਅਗਲੀ ਸੁਰਖੀ SAS ਨਗਰ ਤੋਂ। ਸਿੱਖਿਆ ਬੋਰਡ ਨੇ 8ਵੀਂ ਤੋਂ 12ਵੀਂ ਸ਼੍ਰੇਣੀਆਂ 'ਚ ਦਾਖਲੇ ਦੀ ਅੰਤਿਮ ਤਰੀਕ 8 ਅਗਸਤ ਤੱਕ ਵਧਾਈ। ਥੋੜਾ ਜਿਹਾ ਵਿਸਥਾਰ 'ਚ ਖਬਰ ਨੂੰ ਲਈਏ ਤੇ ਲਿਖਿਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਤੋਂ 12ਵੀਂ ਸ਼੍ਰੇਣੀ 'ਚ ਦਾਖਲੇ ਦੀ ਅੰਤਿਮ ਮਿਤੀ 'ਚ ਮੁੜ ਵਾਧਾ ਕਰਦਿਆਂ 8 ਅਗਸਤ ਆਖਰੀ ਤਰੀਕ ਨਿਰਧਾਰਿਤ ਕੀਤੀ ਗਈ ਏ। ਇਸ ਸਬੰਧੀ ਬੋਰਡ ਵੱਲੋਂ ਜਾਰੀ ਹੁਕਮਾਂ 'ਚ ਕਿਹਾ ਗਿਐ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਪੰਜਾਬ ਰਾਜ ਦੇ ਜ਼ਿਆਦਾਤਰ ਅਧਿਆਪਕਾਂ ਦੀ BLO ਤੇ SIR ਡਰੱਗ ਸਰਵੇ ਸੈਕਟਰ ਆਫਿਸਰ ਤੇ ਸੁਪਰਵਾਈਜ਼ਰ ਵਜੋਂ ਡਿਊਟੀਆਂ ਲੱਗੀਆਂ ਹੋਣ ਕਾਰਨ ਸੈਸ਼ਨ 2026-27 ਲਈ 8ਵੀਂ ਤੋਂ 12ਵੀਂ ਸ਼੍ਰੇਣੀ ਦੇ ਦਾਖਲੇ ਦੀ ਅੰਤਿਮ ਮਿਤੀ 24 ਜੁਲਾਈ ਦੀ ਬਜਾਏ 8 ਅਗਸਤ ਨਿਰਧਾਰਿਤ ਕੀਤੀ ਗਈ ਹੈ।

ਤੇ ਆਓ ਹੁਣ ਸੁਣਦੇ ਹਾਂ ਸਿਲਸਿਲਾ ਦੀ ਅਚੀਵਰਸ, ਜਿਸ ਤਹਿਤ ਤੁਹਾਡੀ ਮੁਲਾਕਾਤ ਕਰਵਾਵਾਂਗੇ ਸੈਂਟ ਜੋਸਫ ਕਾਨਵੈਂਟ ਸਕੂਲ ਬਠਿੰਡਾ ਦੀ ਵਿਦਿਆਰਥਣ, 8ਵੀਂ ਕਲਾਸ ਦੀ ਵਿਦਿਆਰਥਣ ਦੀਹਰ ਕੌਰ ਕੌੜਾ ਦੇ ਨਾਲ, ਜਿਸ ਨੇ CBSE ਜੋਨਲ ਲਾਨ ਟੈਨਿਸ ਮੁਕਾਬਲਿਆਂ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ, ਤੇ ਮੁਲਾਕਾਤੀ ਹੋਣਗੇ ਸੁਖਜੀਤ ਕੌਰ।

ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ ਦਾ ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੇ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ।

0: ਉਹ ਬਣਾ ਕੇ
1: ਹਾਂਜੀ
0: ਰੱਖਿਆ ਹੋਇਆ।
1: ਹਾਂਜੀ
0: ਤੇ ਅੱਜ ਬਹੁਤ ਸਾਰੀਆਂ ਕੁੜੀਆਂ ਦਾ ਸੁਪਨਾ ਹੈ ਵੀ ਜਿਵੇਂ ਤੁਸੀਂ ਅੱਗੇ ਵਧੇ ਹੋ, ਇੱਕ ਲਾਈਨ ਚੁਣੀ ਹੈ ਖੇਡਾਂ ਦੇ ਵਿੱਚ,
1: ਹਾਂਜੀ
0: ਲਾਨ ਟੈਨਿਸ ਦੇ ਵਿੱਚ ਤੁਸੀਂ ਆਏ ਹੋ,
1: ਹਾਂਜੀ ਹਾਂਜੀ
0: ਬਾਕੀ ਹੋਰ ਕੁੜੀਆਂ ਦਾ ਵੀ ਬਹੁਤ ਸੁਪਨਾ ਹੈ ਤੇ ਉਹ ਤੁਹਾਨੂੰ ਦੇਖ ਕੇ ਵੀ ਅੱਗੇ ਵਧਣਗੀਆਂ।
1: ਹਾਂਜੀ
0: ਠੀਕ ਹੈ, ਤੇ ਇਸੇ ਹੀ ਤਰ੍ਹਾਂ ਤੁਹਾਡਾ ਵੀ ਕੋਈ ਚਾਨਣ ਮੁਨਾਰਾ ਹੋਏਗਾ ਜਿਨ੍ਹਾਂ ਤੋਂ ਤੁਸੀਂ ਪ੍ਰੇਰਿਤ ਹੋ ਕੇ ਇਸ ਗੇਮ ਦੇ ਵਿੱਚ ਆਏ ਹੋ।
1: ਮੇਰਾ ਫੈਮਿਲੀ ਹੈ, ਫੈਮਿਲੀ ਐਂਡ ਸਪੋਰਟ,
0: ਫੈਮਿਲੀ
1: ਫੈਮਿਲੀ ਕੀ ਸਪੋਰਟ ਕੇ ਕਰਕੇ ਮੈਂ ਅੱਜ ਇਸ ਜਗ੍ਹਾ ਪੇ ਪਹੁੰਚੀ ਹੂੰ, ਐਂਡ ਆਗੇ ਵੀ ਫੈਮਿਲੀ ਕੀ ਸਪੋਰਟ ਮਿਲਤੀ ਰਹੇਗੀ ਮੁਝੇ, ਜਿਸਸੇ ਮੈਂ ਔਰ ਵੀ ਜ਼ਿਆਦਾ ਮਿਹਨਤ ਕਰਕੇ ਔਰ ਵੀ ਜ਼ਿਆਦਾ ਸਪੋਰਟ ਕੇ ਸਾਥ ਮੈਂ ਆਗੇ ਬੜੂੰਗੀ, ਐਂਡ ਫਾਦਰ ਨੇ ਜੀ ਮੇਰੀ ਬਹੁਤ ਜ਼ਿਆਦਾ ਸਪੋਰਟ ਕਰੀ ਹੈ, ਉਨਕੇ ਕਰਕੇ ਅੱਜ ਮੈਂ ਇਧਰ ਹੂੰ, ਐਂਡ ਸਭ ਕੁਛ ਐਸੇ ਹੀ ਸਹੀ ਚਲਤਾ ਰਹੇਗਾ, ਐਂਡ ਮੈਂ ਆਗੇ ਬੜ੍ਹਤੀ ਰਹੂੰਗੀ।

0: ਤੇ ਭਵਿੱਖ ਨੂੰ ਲੈ ਕੇ ਤੁਹਾਡੀਆਂ ਕੀ ਯੋਜਨਾਵਾਂ ਨੇ?
1: ਮੇਰੀ ਕਿ ਮੈਂ ਨੈਸ਼ਨਲਸ ਮੇ ਜਾ ਕੇ ਅੱਛੇ ਸੇ ਖੇਲਣਾ ਹੈ ਐਂਡ ਇੰਡੀਆ ਕਾ ਨਾਮ ਰੋਸ਼ਨ ਕਰਨਾ, ਇੰਡੀਆ ਖੇਲੋ ਇੰਡੀਆ ਮੇ ਜਾ ਕੇ ਅੱਛੇ ਸੇ ਜਾ ਕੇ ਖੇਲਣਾ ਹੈ, ਫਸਟ ਪੋਜੀਸ਼ਨ ਲੈ ਕੇ ਆਣੀ ਹੈ ਮੈਨੇ ਐਂਡ ਇੰਡੀਆ ਕਾ ਨਾਮ ਰੋਸ਼ਨ ਕਰਨਾ ਹੈ।
0: ਬਹੁਤ ਵਧੀਆ ਸੋਚ ਹੈ ਬੱਚੇ ਤੁਹਾਡੀ, ਤੇ ਅਸੀਂ ਵੀ ਪਰਮਾਤਮਾ ਅੱਗੇ ਇਹ ਦੁਆ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਜੋ ਸੁਪਨੇ ਤੁਸੀਂ ਮਿੱਥੇ ਹੋਏ ਨੇ ਉਹ ਤੁਹਾਡੇ ਸਾਰੇ ਹੀ ਸਾਕਾਰ ਹੋਣ, ਤੁਸੀਂ ਜਿਹੜੀ ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਹੋ ਉੱਥੇ ਜ਼ਰੂਰ ਪਹੁੰਚੋਗੇ। ਇਸੇ ਤਰ੍ਹਾਂ ਮਿਹਨਤ ਕਰਦੇ ਰਹੋ ਕਿਉਂਕਿ ਮਿਹਨਤ ਹਮੇਸ਼ਾ ਹੀ ਰੰਗ ਲਿਆਉਂਦੀ ਹੈ।

0: ਤੇ ਇਸ ਸਮੇਂ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ, ਮੰਮੀ ਪਾਪਾ ਵੀ ਫਿਰ ਤੁਹਾਡੇ ਕੋਲ ਹੋਣਗੇ?
1: ਹਾਂਜੀ ਹਾਂਜੀ।
0: ਤੇ ਇਸ ਟਾਈਮ ਤੁਹਾਡੇ ਕੋਲ ਕੌਣ ਬੈਠੇ ਨੇ?
1: ਮੇਰੇ ਮੰਮਾ।
0: ਹੈਲੋ, ਨਮਸਕਾਰ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ ਮੈਮ।
0: ਤੁਸੀਂ ਵੀ ਆਪਣਾ ਨਾਮ ਸਾਡੇ ਸਰੋਤਿਆਂ ਨੂੰ ਇੱਕ ਵਾਰ ਦੱਸ ਦੋ। ਦੀਹਰ ਦੇ ਮੰਮਾ?
1: ਹਾਂਜੀ ਮੈਮ, ਮੇਰਾ ਨਾਮ ਗੀਤਿਕਾ ਸੂਦ ਹੈ
0: ਜੀ,
1: ਤੇ ਮੈਂ ਦੀਹਰ ਕੌਰ ਕੌੜਾ ਦੀ ਮਦਰ ਹੈ।
0: ਜੀ, ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਬੱਚੀ ਨੇ ਬਹੁਤ ਸੋਹਣਾ ਅਚੀਵ ਕੀਤਾ ਹੈ, ਇੱਕ ਮੈਡਲ ਲੈ ਕੇ ਆਪਣਾ ਪੰਜਾਬ ਦੀ ਜਿਹੜੇ ਹੈਗਾ ਨਾਮ ਰੋਸ਼ਨ ਕੀਤਾ, ਇਸ ਦੇ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ।
1: ਹਾਂਜੀ, ਧੰਨਵਾਦ ਮੈਮ, ਬਹੁਤ ਬਹੁਤ ਧੰਨਵਾਦ ਤੁਹਾਡਾ
0: ਜੀ। ਕਹਿੰਦੇ ਹੁੰਦੇ ਆ ਨਾ, ਹੋਣਹਾਰ ਵਿਦਵਾਨ ਕੇ ਹੋਤ ਚੀਕ ਨੇ ਪਾਤ, ਤੁਹਾਡੀ ਬੱਚੀ ਨੇ ਮੱਲਾਂ ਮਾਰੀਆਂ ਨੇ ਜੀ ਖੇਡ ਦੇ ਖੇਤਰ ਦੇ ਵਿੱਚ। ਤੁਸੀਂ ਆਪਣੀ ਬੱਚੀ ਦੇ ਹੁਨਰ ਨੂੰ ਕਿਵੇਂ ਪਹਿਚਾਣਿਆ ਵੀ ਉਹ ਇਸ ਖੇਤਰ ਦੇ ਵਿੱਚ ਕਾਮਯਾਬ ਹੋ ਸਕਦੀ ਹੈ, ਤੇ ਫਿਰ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਟੀਚੇ ਤੱਕ ਪਹੁੰਚਣ ਦੇ ਲਈ ਉਸਦੀ ਹੈਲਪ ਕੀਤੀ?
1: ਮੈਮ ਦੇਖੋ, ਹਰ ਇੱਕ ਪੇਰੈਂਟਸ ਦੀ ਪਹਿਲਾਂ ਇੱਕ ਡਿਊਟੀ ਹੁੰਦੀ ਹੈ ਕਿ ਉਹ ਆਪਣੇ ਬੱਚੇ ਨੂੰ ਟੈਲੈਂਟ ਪਹਿਚਾਣਨ, ਕਿਉਂਕਿ ਹਰ ਇੱਕ ਬੱਚੇ ਚ ਕੋਈ ਨਾ ਕੋਈ ਟੈਲੈਂਟ ਹੁੰਦਾ, ਕਿਸੇ ਚ ਆਰਟ ਦਾ ਹੁੰਦਾ, ਕਿਸੇ ਚ ਡਾਂਸ ਦਾ ਹੁੰਦਾ, ਕਿਸੇ ਚ ਸਪੋਰਟਸ ਦਾ ਹੁੰਦਾ, ਕੋਈ ਸਟੱਡੀ ਚ ਅੱਗੇ ਜਾਂਦਾ ਹੈ। ਇਹ ਇੱਕ ਹਰ ਇੱਕ ਪੇਰੈਂਟਸ ਦੀ ਡਿਊਟੀ ਹੁੰਦੀ ਹੈ ਕਿ ਆਪਣੇ ਬੱਚੇ ਦੇ ਟੈਲੈਂਟ ਨੂੰ ਪਹਿਚਾਣ ਕੇ ਉਹਨੂੰ ਅੱਗੇ ਲੈ ਕੇ ਆਉਣ।
0: ਹਾਂਜੀ,
1: ਕਿਉਂਕਿ ਅੱਜ ਦਾ ਜ਼ਮਾਨਾ ਹੁਣ ਪੁਰਾਣੇ ਜ਼ਮਾਨੇ ਵਰਗਾ ਨਹੀਂ ਰਿਹਾ ਕਿ ਅਸੀਂ ਆਪਾਂ ਬੱਚਿਆਂ ਨੂੰ ਰੋਕੀਏ ਕਿਤੇ ਆਉਣ ਜਾਣ ਤੋਂ, ਜਾਂ ਆਪਾਂ ਸੋਸਾਇਟੀ ਦੀ ਫਿਕਰ ਕਰੀਏ। ਹੁਣ ਜਿੱਥੇ ਅਸੀਂ ਸਪੋਰਟਸ ਖੇਲਣ ਗਏ ਸੀਗੇ, ਉੱਥੇ 32 ਟੀਮਾਂ ਸੀਗੀਆਂ, 6 ਤੋਂ 7 ਤੱਕ ਸਟੇਟ ਸੀ, ਜਿੱਥੇ ਸਾਰੀਆਂ ਕੁੜੀਆਂ ਅੰਡਰ 14, 17 ਔਰ 19 ਦੀਆਂ ਖਿਡਾਰਨਾਂ ਸੀਗੀਆਂ
0: ਜੀ।
1: ਤੇ ਮੈਂ ਆਪਣੇ ਬੱਚੇ ਨੂੰ ਏਦਾਂ ਉਹਨਾਂ ਦਾ ਟੈਲੈਂਟ ਪਹਿਚਾਣਿਆ ਸੀਗਾ ਕਿ ਜਦੋਂ ਵੀ ਅਸੀਂ ਸਪੋਰਟਸ ਦੀ ਗੱਲ ਕਰਦੇ ਸੀਗੇ ਤਾਂ ਲੋਨ ਟੈਨਿਸ ਦੇ ਵਿੱਚ ਉਹਦਾ ਬਹੁਤ ਜ਼ਿਆਦਾ ਇੰਟਰਸਟ ਹੁੰਦਾ ਸੀਗਾ। ਲੋਨ ਟੈਨਿਸ ਦੀ ਨਿਊਜ਼ ਪੜ੍ਹਦੀ ਸੀ, ਟੀਵੀ ਚ ਵੀ ਦੇਖਦੀ ਸੀਗੀ।
0: ਹਾਂਜੀ,
1: ਵੈਸੇ ਤੁਹਾਨੂੰ ਮੈਂ ਛੋਟੀ ਉਮਰ ਚੋਂ ਹੀ ਥੋੜਾ ਸਪੋਰਟਸ ਦੇ ਬਾਰੇ ਜਾਣਕਾਰੀ ਦਿੱਤੀ ਹੋਈ ਸੀ, ਕਿਉਂਕਿ ਸਾਡੀ ਸਾਰੀ ਫੈਮਿਲੀ ਦਾ ਇੰਟਰਸਟ ਵੀ ਇਹਦੇ ਵਿੱਚ ਹੀ ਹੈ ਤੇ ਫਿਜ਼ੀਕਲੀ ਐਕਟਿਵ ਵੀ ਸੀਗੀ, ਉਹ ਪੈਸ਼ਨ ਵੀ ਉਹਨੂੰ ਸੀਗਾ। ਫਿਰ ਇਸ ਕਰਕੇ ਉਹਨੂੰ ਮੈਂ 2020 ਦੇ ਵਿੱਚ ਪ੍ਰੋਫੈਸ਼ਨਲੀ ਲੋਨ ਟੈਨਿਸ ਦੇ ਵਿੱਚ ਇਨਵੋਲਵ ਕਰ ਦਿੱਤਾ ਸੀ
0: ਜੀ। ਤੇ ਤੁਹਾਡੀ ਮਿਹਨਤ ਹੀ ਹੈ ਜੀ ਜੋ ਰੰਗ ਲਿਆਈ ਹੈ, ਹਨਾ?
1: ਹਾਂਜੀ ਹਾਂਜੀ,
0: ਕਿਉਂਕਿ ਕਹਿੰਦੇ ਹੁੰਦੇ ਨਾ, ਜੇ ਪੇਰੈਂਟਸ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹੋਣ ਨਾ, ਤਾਂ ਹਰ ਕਾਮਯਾਬੀ ਸਾਨੂੰ ਮਿਲ ਜਾਂਦੀ ਹੈ।
1: ਹਾਂਜੀ ਮੈਮ, ਪੇਰੈਂਟਸ ਦੇ ਵਿੱਚ ਜਿਹੜੀ ਮਦਰ ਦਾ ਰੋਲ ਹੁੰਦਾ ਹੈ, ਉਹ ਇੱਕ ਗਰਲ ਦੇ ਨਾਲ ਬਹੁਤ ਜ਼ਿਆਦਾ ਸਪੋਰਟਿਵ ਹੁੰਦਾ ਹੈ
0: ਜੀ।
1: ਫਾਦਰ ਤਾਂ ਆਪਣੇ ਸ਼ਡਿਊਲ ਚ ਬਿਜ਼ੀ ਰਹਿੰਦੇ ਆ ਬਾਹਰ ਆਉਣਾ ਜਾਣਾ, ਪਰ ਮਦਰ ਨੂੰ ਆਪਣੇ ਬੱਚੇ ਲਈ ਕਾਫੀ ਸੈਕਰੀਫਾਈਸਿਸ ਵੀ ਕਰਨੇ ਪੈਂਦੇ ਆ। ਮੈਚ ਖਿਡਾਉਣ ਬਾਹਰ ਵੀ ਜਾਣਾ ਪੈਂਦਾ ਹੈ, ਉਹਨਾਂ ਦਾ ਧਿਆਨ ਵੀ ਰੱਖਣਾ ਪੈਂਦਾ ਇੱਕ ਲੜਕੀ ਹੋਣ ਦੇ ਨਾਤੇ। ਤੇ ਮੈਂ ਸਾਰੀਆਂ ਮਾਵਾਂ ਨੂੰ ਇਹੀ ਰਿਕੁਐਸਟ ਕਰੂੰਗੀ ਕਿ ਆਪਣੀਆਂ ਬੇਟੀਆਂ ਦੀ ਟੈਲੈਂਟ ਨੂੰ ਪਹਿਚਾਣਨ ਤੇ ਉਹਨਾਂ ਨੂੰ ਅੱਗੇ ਵਧਾਉਣ
0: ਜੀ। ਬਹੁਤ ਵਧੀਆ ਸੋਚ ਹੈ ਜੀ ਤੁਹਾਡੀ, ਤੇ ਮਦਰਸ ਨੂੰ ਵੀ ਤੁਸੀਂ ਇੱਕ ਬਹੁਤ ਸੋਹਣਾ ਸੁਨੇਹਾ ਦਿੱਤਾ ਹੈ ਕਿ ਅੱਜ ਦੇ ਸਮੇਂ ਤੋਂ ਡਰ ਕੇ ਇਹ ਨਾ ਹੋਵੇ ਵੀ ਆਪਾਂ ਆਪਣੇ ਬੱਚਿਆਂ ਨੂੰ ਅੰਦਰ ਕੈਦ ਕਰਕੇ ਰੱਖ ਲਈਏ, ਬਲਕਿ ਉਹਨਾਂ ਨੂੰ ਉਹ ਸਾਰੀਆਂ ਪੁਲਾਂਘਾਂ ਪੁੱਟਣ ਦਈਏ ਜਿਨ੍ਹਾਂ ਦੇ ਵਿੱਚ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਨੇ।
1: ਹਾਂਜੀ ਹਾਂਜੀ,
0: ਤੇ ਬਿਲਕੁਲ ਤੁਹਾਡੀ ਗੱਲ ਸਹੀ ਹੈ, ਇਹ ਪੋਸੀਬਲ ਤਾਂ ਹੀ ਹੈ ਜੇ ਮਦਰ ਦਾ ਸਾਥ ਆਪਣੀ ਬੇਟੀ ਦੇ ਨਾਲ ਆ।
1: ਹਾਂਜੀ ਹਾਂਜੀ ਬਿਲਕੁਲ।
0: ਮੈਮ, ਜਦੋਂ ਕੋਈ ਆਪਾਂ ਬੱਚੇ ਦੇ ਲਈ ਖੇਤਰ ਚੁਣਨਾ ਹੁੰਦਾ ਨਾ, ਤਾਂ ਕਈ ਤਾਂ ਸਾਨੂੰ ਮਿਲਦੇ ਨੇ ਜਿਹੜੇ ਸਾਨੂੰ ਹੱਲਾਸ਼ੇਰੀ ਦਿੰਦੇ ਨੇ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਤੇ ਕਈ ਹੁੰਦੇ ਨੇ ਸਾਨੂੰ ਡਰਾ ਵੀ ਦਿੰਦੇ ਨੇ ਜਿਹੜੇ

0: ਸਕਦੇ ਨੇ ਕਿ ਤੁਸੀਂ ਇਹ ਬੱਚੀ ਲਈ ਇਹ ਕਿਹੜਾ ਖੇਤਰ ਚੁਣ ਲਿਆ, ਇਹ ਕੁੜੀਆਂ ਲਈ ਸੇਫ ਨੀ ਜਾਂ ਕੁਛ ਵੀ ਕਹਿੰਦੇ ਨੇ, ਕਿ ਤੁਹਾਨੂੰ ਵੀ ਇੱਦਾਂ ਦੇ ਲੋਕ ਮਿਲੇ ਜੀ ਫਿਰ ਜਦੋਂ ਤੁਸੀਂ ਬੱਚੀ ਨੂੰ ਇਸ ਖੇਡ ਦੇ ਵਿੱਚ ਪਾਇਆ?
1: ਦੇਖੋ ਮੈਨੂੰ ਹਾਲੇ ਤੱਕ ਤਾਂ ਵੈਸੇ ਇੱਦਾਂ ਦਾ ਕੋਈ ਵੀ ਮਿਲਿਆ ਨਹੀਂ ਹੈ ਕਿ ਜਿਹਨੇ ਮੈਨੂੰ ਇਸ ਚੀਜ਼ ਵਾਸਤੇ ਡੀਗ੍ਰੇਡ ਕੀਤਾ ਹੋਵੇ ਕਿ ਤੁਹਾਡੀ ਕੁੜੀ ਹੈ ਤੇ ਤੁਸੀਂ ਇਹਨੂੰ ਕਿਉਂ ਬਾਹਰ ਲੈ ਕੇ ਜਾਂਦੇ ਹੋ
0: ਜੀ।
1: ਮੈਨੂੰ ਤਕਰੀਬਨ ਹਰ ਇੱਕ ਪੇਰੈਂਟਸ ਨੇ ਇਹੀ ਗੱਲ ਕਹੀ ਹੈ ਕਿ ਜਿਵੇਂ ਤੁਹਾਡੀ ਕੁੜੀ ਖੇਲਦੀ ਹੈ, ਸਾਡਾ ਵੀ ਮਨ ਹੈ ਕਿ ਸਾਡੇ ਬੱਚੇ ਖੇਲਣ। ਉਹਨਾਂ ਨੇ ਕਾਫੀ ਵਾਰੀ ਗਾਈਡੈਂਸ ਵੀ ਲਿੱਤੀ ਹੈ ਇਸ ਚੀਜ਼ ਬਾਰੇ ਕਿ ਅਸੀਂ ਕਿਵੇਂ ਆਪਣੇ ਬੱਚਿਆਂ ਨੂੰ ਖੇਡਾਂ ਚ ਪਾਈਏ, ਆਫਿਸ ਵਿੱਚ ਵੀ, ਆਪਣੇ ਸਰਕਲ ਦੇ ਵਿੱਚ ਵੀ। ਕਾਫੀ ਪੇਰੈਂਟਸ ਨੇ ਇਹਨਾਂ ਨੂੰ ਫਿਰ ਅੱਗੇ ਅਕੈਡਮੀ ਚ ਵੀ ਜੁਆਇਨ ਕਰਾਈਆਂ। ਈਵਨ ਜਦੋਂ ਮੈਂ ਅਕੈਡਮੀ ਬੱਚੇ ਨੂੰ ਜੁਆਇਨ ਕਰਾਈ ਤਾਂ ਮੈਂ ਦੇਖਿਆ ਕਿ ਉੱਥੇ 4 ਸਾਲ ਦੇ ਬੱਚੇ ਤੋਂ 5 ਸਾਲ ਦੇ ਬੱਚੇ ਤੋਂ ਹੀ, ਲੜਕੀਆਂ ਤੋਂ ਹੀ ਪੇਰੈਂਟਸ ਭੇਜਣਾ ਸ਼ੁਰੂ ਕਰ ਦਿੰਦੇ ਆ
0: ਜੀ,
1: ਆਪਣੀ ਛੋਟੀ ਛੋਟੀ ਕੁੜੀਆਂ ਨੂੰ ਭੇਜਣਾ ਸ਼ੁਰੂ ਕਰ ਦਿੰਦੇ ਆ। ਤੇ ਜੇ ਕਿਸੇ ਦੀ ਇਹਦੇ ਦੀ ਸੋਚ ਹੈ ਵੀ ਹੈ ਅੱਜ ਦੇ ਜ਼ਮਾਨੇ ਚ, ਤੁਹਾਨੂੰ ਆਪਣੀ ਸੋਚ ਤੋਂ ਅੱਗੇ ਵਧਣਾ ਚਾਹੀਦਾ, ਕਿਉਂਕਿ ਅੱਜ ਕੱਲ ਕੁੜੀਆਂ ਖੇਡਾਂ ਤੋਂ ਇਲਾਵਾ ਹੈਲੀਕਾਪਟਰ, ਟ੍ਰੇਨ, ਇਹ ਸਾਰੀਆਂ ਹਵਾਈ ਜਹਾਜ਼, ਇਹਨਾਂ ਸਾਰੀਆਂ ਚੀਜ਼ਾਂ ਨੂੰ ਬਾਹਰ ਜਾਂਦੀਆਂ। ਈਵਨ ਦੇਖੋ ਸਾਡੇ ਰਾਸ਼ਟਰਪਤੀ ਵੀ ਹਨਾ, ਆਪਣੇ ਇੰਡੀਆ ਦੇ, ਉਹ ਵੀ ਇੱਕ ਲੇਡੀ ਹੈ, ਫੀਮੇਲ ਹੈ, ਤੇ ਆਪਾਂ ਨੂੰ ਅੱਗੇ ਵਧਾਉਣਾ ਸੋਚਣਾ ਚਾਹੀਦਾ। ਜੇ ਕਿਸੇ ਦੀ ਸੋਚ ਐਵੇਂ ਹੈ ਵੀ ਹੈ, ਤੁਹਾਨੂੰ ਇਸ ਸੋਚ ਨੂੰ ਖਤਮ ਕਰਕੇ ਆਪਣੇ ਦੇਸ਼ ਦੀ ਤਰੱਕੀ ਬਾਰੇ ਸੋਚਣਾ ਚਾਹੀਦਾ।
0: ਬਿਲਕੁਲ ਜੀ ਬਿਲਕੁਲ, ਬਹੁਤ ਸੋਹਣੀ ਸੋਚ ਹੈ ਤੁਹਾਡੀ। ਬੇਟੀ ਦੀ ਪ੍ਰੈਕਟਿਸ ਕਰਵਾਉਣਾ, ਬੇਟੀ ਦੀ ਪੜ੍ਹਾਈ ਦਾ ਖਿਆਲ ਰੱਖਣਾ, ਉਹਨੂੰ ਪ੍ਰੋਪਰ ਡਾਇਟ ਦੇਣੀ, ਇਹ ਸਾਰਾ ਕੁਛ ਨਾਲ ਲੈ ਕੇ ਚੱਲਣਾ ਪੈਂਦਾ ਹਨਾ ਜੀ, ਤੇ ਇਹ ਸਾਰਾ ਕੁਛ ਫਿਰ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ?
1: ਮੈਡਮ ਮੇਰਾ ਆਫਿਸ ਵੀ ਹੁੰਦਾ 9 ਤੋਂ 5, ਮੈਂ ਘਰ ਚ ਵੀ ਸਪੋਰਟ ਸਿਸਟਮ ਪੂਰਾ ਰੱਖਿਆ ਹੋਇਆ ਹੈ
0: ਜੀ,
1: ਬਟ ਜਿੱਥੇ ਬੱਚਿਆਂ ਦੀ ਪੜ੍ਹਾਈ ਦੀ ਤੇ ਖੇਲਾਂ ਦੀ ਗੱਲ ਆ ਜਾਂਦੀ ਆ, ਉੱਥੇ ਫਿਰ ਮੈਂ ਆਪ ਇਨਵੋਲਵ ਹੁੰਦੀ ਹਾਂ। ਹੁਣ ਜਿੱਥੇ ਵੀ ਆਊਟਸਾਈਡ ਮੈਚ ਹੁੰਦੇ ਆ, ਜਲੰਧਰ, ਜ਼ੀਰਕਪੁਰ, ਚੰਡੀਗੜ੍ਹ, ਅਸੀਂ ਜਿਵੇਂ ਹੁਣ ਵੀ ਗਏ ਸੀਗੇ ਆਪਣਾ ਹਿਮਾਚਲ, ਦਿੱਲੀ, ਇੱਥੇ ਸਾਰੇ ਪਾਸੇ ਜਾਂਦੇ ਆ, ਤਾਂ ਮੈਂ ਆਪ ਇਨਵੋਲਵ ਹੁੰਦੀ ਹਾਂ। ਬਟ ਇਹ ਸਾਰਾ ਕੁਛ ਇੱਕ ਪੰਕਚੁਅਲਿਟੀ ਨਾਲ ਹੁੰਦਾ ਹੈ ਕਿ ਇੱਕ ਟਾਈਮ ਸੈੱਟ ਹੈ, ਸ਼ਡਿਊਲ ਸੈੱਟ ਹੈ, ਉਸੇ ਵਿੱਚ ਹੀ ਬੱਚਾ ਅੱਗੇ ਕਰੇਗਾ, ਤਾਂ ਪੇਰੈਂਟਸ ਨੂੰ ਵੀ ਫਿਰ ਸਪੋਰਟ ਹੁੰਦੀ ਹੈ, ਪੇਰੈਂਟਸ ਦੀ ਵੀ ਫਿਰ ਬੱਚੇ ਲਈ ਮਗਜ਼ਮਾਰੀ ਘੱਟ ਜਾਂਦੀ ਹੈ। ਮਤਲਬ ਇਹ ਦੋਨੋਂ ਤਰਫਾਂ ਹੀ ਹੈ, ਬੱਚੇ ਵੱਲੋਂ ਵੀ ਹੈ ਤੇ ਪੇਰੈਂਟਸ ਵੱਲੋਂ ਵੀ ਹੈ, ਇੱਕ ਦੂਜੇ ਨੂੰ ਸਪੋਰਟ ਸਿਸਟਮ, ਫਿਰ ਹੀ ਅਸੀਂ ਅੱਗੇ ਵੱਧ ਸਕਦੇ ਹਾਂ ਇਸ ਚੀਜ਼ ਦੇ ਵਿੱਚ
0: ਜੀ। ਮੈਮ ਤੁਸੀਂ ਕਿਸ ਖੇਤਰ ਦੇ ਨਾਲ ਜੁੜੇ ਹੋਏ ਹੋ?
1: ਮੈਡਮ ਮੈਂ ਲਾਅ ਕੀਤੀ ਹੈ, ਮੇਰਾ ਜਿਹੜਾ ਬੇਸਿਕ ਹੈ ਵਕਾਲਤ ਹੈ, ਮੈਂ 5 ਸਾਲ ਵਕਾਲਤ ਕੀਤੀ, ਉਸ ਤੋਂ ਬਾਅਦ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ ਲੀਗਲ ਆਫਿਸਰ ਦੇ ਤੌਰ ਤੇ ਤੈਨਾਤ ਹੈ ਜਲੰਧਰ ਦੇ ਵਿੱਚ
0: ਜੀ। ਵੈਸੇ ਇੱਕ ਚੀਜ਼ ਹੈ ਹਨਾ, ਤੁਹਾਡਾ ਖੇਤਰ ਤੇ ਬੱਚੀ ਨੇ ਜੋ ਆਪਣੇ ਲਈ ਚੁਣਿਆ ਖੇਡਾਂ ਦਾ ਵੀ ਲੋਨ ਟੈਨਿਸ,
1: ਹਾਂਜੀ,
0: ਦੋਨੋਂ ਡਿਫਰੈਂਟ ਨੇ।
1: ਹਾਂਜੀ ਹਾਂਜੀ,
0: ਤੇ ਡਿਫਰੈਂਟ ਹੋਣ ਦੇ ਬਾਵਜੂਦ ਵੀ ਤੁਸੀਂ ਪੂਰੀ ਮਤਲਬ ਕਿ ਸਪੋਰਟ ਕਰ ਰਹੇ ਹੋ ਉਹਨਾਂ ਨੂੰ।
1: ਹਾਂਜੀ ਹਾਂਜੀ,
0: ਤੇ ਇਸ ਸਪੋਰਟ ਦੇ ਵਿੱਚ ਫਿਰ ਆਪਣਾ ਦੀਹਰ ਦੇ ਪਾਪਾ ਦਾ ਕੀ ਰੋਲ ਰਹਿੰਦਾ ਹੈ?
1: ਦੇਖੋ ਜਿਹੜਾ ਨੀਂਹ ਹੁੰਦੀ ਹੈ ਨਾ, ਨੀਂਹ ਬਹੁਤ ਮਜ਼ਬੂਤ ਹੋਣੀ ਚਾਹੀਦੀ ਹੈ, ਫੇਰ ਹੀ ਬਿਲਡਿੰਗ ਖੜੀ ਹੁੰਦੀ ਹੈ।
0: ਬਿਲਕੁਲ ਜੀ,
1: ਹਾਂਜੀ, ਦੀਹਰ ਦੇ ਪਾਪਾ ਦੀ ਹਮੇਸ਼ਾ ਹੀ ਸਪੋਰਟਸ ਦੇ ਵਿੱਚ ਇਹਨਾਂ ਦੀ ਬਹੁਤ ਜ਼ਿਆਦਾ ਰੁਚੀ ਰਹੀ, ਤੇ ਸਾਨੂੰ ਇਹਨਾਂ ਨੇ ਬਹੁਤ ਸਪੋਰਟ ਕੀਤੀ। ਜਿੱਦਾਂ ਹੁਣ ਅਸੀਂ 15 ਤਰੀਕ ਤੋਂ ਲੈ ਕੇ 18 ਤਰੀਕ ਤੱਕ ਸਾਡਾ ਉੱਥੇ ਰੁਟੀਨ ਸੀਗਾ, ਅਸੀਂ 14 ਤਰੀਕ ਨੂੰ ਉੱਥੇ ਚਲੇ ਗਏ ਸੀਗੇ, ਤਾਂ ਇਹਨਾਂ ਦੇ ਪਾਪਾ ਨੇ ਬਿਲਕੁਲ ਫੁੱਲ ਫਲੈਜ ਸਾਨੂੰ ਸਪੋਰਟ ਕੀਤੀ। ਅਸੀਂ ਦੋਨੋਂ ਫੀਮੇਲ ਗਈਆਂ ਸੀਗੀਆਂ, ਤੇ ਇਹਨਾਂ ਦਾ ਕੋਈ ਇੱਦਾਂ ਦਾ ਰੋਲ ਨਹੀਂ ਸੀਗਾ ਕਿ ਸਾਨੂੰ ਕਹਿਣ ਵੀ ਤੁਸੀਂ ਵਾਪਸ ਆ ਜਾਓ, ਹੁਣ ਤੁਸੀਂ ਇੰਨੀ ਦੇਰ ਉੱਥੇ ਨਹੀਂ ਰਹਿਣਾ, ਜਾਂ ਅੱਗੇ ਵੀ ਮੈਂ ਕਿਤੇ ਵੀ ਆਊਟਸਾਈਡ ਜਾਂਦੀ ਹਾਂ, ਸਾਨੂੰ ਇਹਨਾਂ ਦੀ ਮਤਲਬ ਹਰ ਤਰ੍ਹਾਂ ਦੀ ਬੇਸਿਕ ਤੋਂ ਲੈ ਕੇ ਫੁੱਲੀ ਫਾਈਨੈਂਸ਼ੀਅਲ ਤੱਕ ਸਾਰੀ ਸਪੋਰਟ ਹੁੰਦੀ ਹੈ। ਔਰ ਸਭ ਤੋਂ ਵੱਡੀ ਸਪੋਰਟ ਬੱਚੇ ਨੂੰ ਜਦੋਂ ਬੱਚਾ ਖੇਲਦਾ, ਕਾਉਂਸਲਿੰਗ ਦੀ ਬਹੁਤ ਜ਼ਰੂਰਤ ਪੈਂਦੀ ਹੈ ਪੇਰੈਂਟਸ ਵੱਲੋਂ, ਕਿ ਉਹ ਆਪਣਾ ਕੌਨਫੀਡੈਂਸ ਨਾ ਲੂਜ਼ ਕਰਨ। ਆਨਲਾਈਨ ਇਹਦੇ ਪਾਪਾ ਇਹਦੇ ਨਾਲ ਜੁੜੇ ਰਹੇ, ਜਦੋਂ ਜਦੋਂ ਇਹ ਥੋੜਾ ਜਿਹਾ ਹੌਸਲਾ ਹਾਬੀ ਸੀ, ਇਹਦੇ ਪਾਪਾ ਨੇ ਨਾਲ ਹੀ ਇਹਨੂੰ ਹੌਸਲਾ ਦੇਣਾ ਕਿ ਨਹੀਂ ਬੱਚੇ ਤੂੰ ਅੱਗੇ ਵੱਧ ਸਕਦੀ ਆ, ਇਹੀ ਅੱਗੇ ਵੱਧ ਵੱਧ ਕੇ ਹੌਸਲੇ ਦੇ ਨਾਲ ਇਹ ਫਾਈਨਲ ਤੱਕ ਪਹੁੰਚ ਗਈ
0: ਜੀ। ਬਹੁਤ ਹੀ ਵਧੀਆ ਲੱਗਿਆ ਮੈਨੂੰ ਤੁਹਾਡੇ ਨਾਲ ਗੱਲ ਕਰਕੇ, ਵੀ ਇੱਕ ਪੋਜ਼ਿਟਿਵ ਐਨਰਜੀ ਮੈਨੂੰ ਵੀ ਮਿਲ ਰਹੀ ਹੈ ਤੇ ਸਾਡੇ ਸਰੋਤਿਆਂ ਨੂੰ ਵੀ ਮਿਲੇਗੀ, ਤੇ ਤੁਹਾਡੀ ਇਸ ਸੋਚ ਦੇ ਨਾਲ ਮੈਨੂੰ ਲੱਗਦਾ ਬਹੁਤ ਜਣਾਂ ਦੀ ਸੋਚ ਹੋਰ ਵੀ ਬਦਲੇਗੀ।
1: ਦੇਸ਼ ਦੀ ਤਰੱਕੀ ਲਈ ਸੋਚ ਨੂੰ ਬਦਲਣਾ ਹੀ ਪਏਗਾ
0: ਜੀ, ਕਿਉਂਕਿ ਤੁਹਾਡਾ ਜੋ ਇੱਕ ਪੋਜ਼ਿਟਿਵ ਐਨਰਜੀ ਹੈ ਨਾ, ਉਹ ਆਟੋਮੈਟਿਕਲੀ ਹੀ ਮਤਲਬ ਕਿ ਬਾਕੀ ਮਦਰਸ ਨੂੰ ਵੀ ਇੱਕ ਸਪੋਰਟ ਦੇਵੇਗੀ, ਵੀ ਉਹ ਵੀ ਖੜ ਕੇ ਬਰਾਬਰ ਆਪਣੀਆਂ ਬੱਚੀਆਂ ਦਾ ਸਾਥ ਦੇ ਸਕਣ। ਤੁਸੀਂ ਵਰਕਿੰਗ ਹੋ, ਪਰ ਕਈ ਲੇਡੀਜ਼ ਇਹੋ ਜਿਹੀਆਂ ਹੁੰਦੀਆਂ ਨੇ ਜੋ ਘਰਾਂ ਦੇ ਵਿੱਚ ਰਹਿੰਦੀਆਂ ਨੇ, ਪਰ ਉਹਨਾਂ ਨੂੰ ਕੋਈ ਇੱਦਾਂ ਮੋਟੀਵੇਟ ਕਰਨ ਵਾਲਾ ਨਹੀਂ ਹੁੰਦਾ ਵੀ ਉਹ ਆਪਣੀਆਂ ਬੱਚੀਆਂ ਨਾਲ ਖੜਨ। ਅੱਜ ਦਾ ਆਪਣਾ ਇਹ ਪ੍ਰੋਗਰਾਮ ਸੁਣ ਕੇ ਉਹ ਵੀ ਜ਼ਰੂਰ ਮੋਟੀਵੇਟ ਹੋਣਗੀਆਂ।
1: ਹਾਂਜੀ ਹਾਂਜੀ,
0: ਤੇ ਦੀਹਰ ਨਾਲ ਗੱਲ ਕਰੀਏ ਤਾਂ ਤੁਸੀਂ ਆਪਣੀ ਕਾਮਯਾਬੀ ਦਾ ਜਿਹੜਾ ਸਿਰ ਹੈਗਾ ਉਹ ਕਿਸ ਦੇ ਸਿਰ ਬੰਨਦੇ ਹੋ?
2: ਮੈਂ ਕਾਮਯਾਬੀ ਦਾ ਸਾਰਾ ਸਫਲਤਾ ਸਾਰੀ ਮੈਂ ਆਪਣੀ ਕੋਚ ਸੁਖਵਿੰਦਰ ਸਰ ਕੋ ਐਂਡ ਮੈਂ ਆਪਣੀ ਫੈਮਿਲੀ ਕੋ ਦੇਣਾ ਚਾਹੂੰਗੀ, ਬਿਕੋਜ਼ ਆਫ ਦੈਮ ਓਨਲੀ ਆਈ ਐਮ ਹੇਅਰ, ਮੈਂ ਅਭੀ ਇਧਰ ਖੜੀ ਹੂੰ ਇਸ ਜਗ੍ਹਾ ਪੇ। ਅਗਰ ਵੋ ਲੋਗ ਮੁਝੇ ਸਪੋਰਟ ਨਾ ਕਰਤੇ, ਫਿਰ ਮੈਂ ਕਭੀ ਵੀ ਇਸ ਜਗ੍ਹਾ ਪੇ ਨਾ ਖੜੀ ਹੋਤੀ।

ਆਕਾਸ਼ਵਾਣੀ ਐਫ ਐਮ ਬਠਿੰਡਾ ਵੱਲੋਂ ਇੱਕ ਵਾਰ ਫੇਰ ਬਹੁਤ ਬਹੁਤ ਮੁਬਾਰਕਾਂ ਦੀਹਰ ਤੁਹਾਨੂੰ ਔਰ ਸ਼ੁਕਰੀਆ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਤੇ ਬਾਕੀ ਬੱਚਿਆਂ ਨੂੰ ਸੋਹਣੀਆਂ ਸੋਹਣੀਆਂ ਗੱਲਾਂ ਦੱਸਣ ਦੇ ਲਈ ਜੀ। ਹੁਣੇ ਅਸੀਂ ਗੱਲ ਕੀਤੀ ਦਾ ਅਚੀਵਰਸ ਦੇ ਵਿੱਚ ਦੀਹਰ ਕੌਰ ਕੌੜਾ ਦੇ ਨਾਲ, ਜਿਨ੍ਹਾਂ ਨੇ ਲੋਨ ਟੈਨਿਸ ਦੀ ਗੇਮ ਦੇ ਵਿੱਚ ਚਾਂਦੀ ਦਾ ਤਗਮਾ ਹਾਸਲ ਕਰਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਏ। ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੁਖਜੀਤ ਨੂੰ ਅੱਜ ਦਾ ਪ੍ਰੋਗਰਾਮ ਦਾ ਅਚੀਵਰਸ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

0: 9 प्लेयर सिर्फ पंजाब से, ऐसा नहीं होता हरजीत सिंह, दो दो तीन तीन लड़के सभी स्टेट से रहे, दूसरों को भी कुछ देना पड़ेगा।
1: वर्ल्ड कप देंगे सर।
2: ਹੁਣੇ ਤੁਸੀਂ ਸੁਣ ਰਹੇ ਸੀ ਸੈਂਟ ਜੋਸਫ ਕਾਨਵੈਂਟ ਸਕੂਲ ਬਠਿੰਡਾ ਦੀ CBSE ਜੋਨਲ ਲੋਨ ਟੈਨਿਸ ਮੁਕਾਬਲਿਆਂ 'ਚ ਚਾਂਦੀ ਦਾ ਤਗਮਾ ਜੇਤੂ ਦੀਹਰ ਕੌਰ ਕੌੜਾ ਦੇ ਨਾਲ ਮੁਲਾਕਾਤ ਮੁਲਾਕਾਤੀ ਸਨ ਸੁਖਜੀਤ ਕੌਰ।

ਇਸੇ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਸੱਜਰੀ ਸਵੇਰ ਦਾ ਵੇਲਾ ਇੱਥੇ ਹੀ ਸਮਾਪਤ ਹੁੰਦਾ ਹੈ। ਮੈਨੂੰ ਕਰਮਜੀਤ ਕੌਰ ਨੂੰ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਤੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਤਕਨੀਕੀ ਸਹਿਯੋਗ ਮਿਲਿਆ ਸਮੂਹ ਟੈਕਨੀਕਲ ਟੀਮ ਦਾ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਜੀ 7:59 ਤੇ 24 ਸੈਕਿੰਡ ਦਾ। ਹੁਣ ਤੋਂ ਕੁਝ ਪਲਾਂ ਬਾਅਦ ਯਾਨੀ ਕਿ ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ। 8:15 ਤੇ ਰਿਲੇ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਤੇ 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: ਵਰਨ ਹੁੰਦੀ ਹੈ। ਮੀਟਿੰਗ ਦਾ ਉਦੇਸ਼ ਗੱਠਜੋੜ ਦੀ ਪੂਰੀ ਏਕਤਾ ਤੇ ਤਾਲਮੇਲ ਦਾ ਪ੍ਰਦਰਸ਼ਨ ਕਰਨਾ ਹੈ। ਮੀਟਿੰਗ ਦੌਰਾਨ NDA ਚ ਸਹਿਯੋਗੀ ਦਲ ਸ੍ਰੀ ਮੋਦੀ ਨੂੰ ਭਾਰਤ ਦੇ ਸਭ ਤੋਂ ਲੰਮੇ ਸਮੇਂ ਤੱਕ ਚੁਣੇ ਹੋਏ ਪ੍ਰਧਾਨ ਮੰਤਰੀ ਹੋਣ ਲਈ ਸਨਮਾਨਿਤ ਕਰਨ ਲਈ ਇੱਕ ਵਧਾਈ ਮਤਾ ਪਾਸ ਕਰਨਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤਿੰਨ ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ ਤੇ ਨੌਰਥ ਮੈਸੇਡੋਨੀਆ ਪਹੁੰਚ ਗਏ ਨੇ। ਇਹ ਕਿਸੇ ਭਾਰਤੀ ਰਾਸ਼ਟਰਪਤੀ ਦੀ ਨੌਰਥ ਮੈਸੇਡੋਨੀਆ ਦਾ ਪਹਿਲਾ ਦੌਰਾ ਹੈ। ਸ੍ਰੀਮਤੀ ਮੁਰਮੂ ਮੈਸੇਡੋਨੀਆ ਦੇ ਰਾਸ਼ਟਰਪਤੀ ਗੋਡਾਨਾ ਸਿਲਚੌਨਫਸਕਾ ਦਵਕੋਵਾ ਨਾਲ ਦਵੱਲੀ ਗੱਲਬਾਤ ਕਰਨਗੇ। ਉਹ ਪ੍ਰਧਾਨ ਮੰਤਰੀ ਕ੍ਰਿਸਟੀਅਨ ਮਿਕੋਸਕੀ ਤੇ ਅਸੈਂਬਲੀ ਦੇ ਸਪੀਕਰ ਫਰੀਮ ਗਾਸ਼ੀ ਨਾਲ ਵੀ ਮੁਲਾਕਾਤ ਕਰਨਗੇ ਤੇ ਅਸੈਂਬਲੀ ਨੂੰ ਸੰਬੋਧਨ ਕਰਨਗੇ। ਰਾਸ਼ਟਰਪਤੀ ਭਾਰਤ ਨੌਰਥ ਮੈਸੇਡੋਨੀਆ ਵਪਾਰ ਫੋਰਮ ਨੂੰ ਵੀ ਸੰਬੋਧਨ ਕਰਨਗੇ। ਦੋਵੇਂ ਧਿਰਾਂ ਖੇਤੀਬਾੜੀ, ਫਾਰਮਾਸਿਊਟੀਕਲ, ਵਿਗਿਆਨ ਤੇ ਤਕਨਾਲੋਜੀ, ਸੂਚਨਾ ਤਕਨਾਲੋਜੀ ਵਰਗੇ ਤਰਜੀਹੀ ਖੇਤਰਾਂ ਵਿੱਚ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਦਿਲਚਸਪੀ ਰੱਖਦੀਆਂ ਨੇ। ਰਾਸ਼ਟਰਪਤੀ ਮੁਰਮੂ ਸੇਂਟ ਸਪਾਸਚਰਚ ਵੀ ਜਾਣਗੇ ਅਤੇ ਇੱਕ ਪ੍ਰਮੁੱਖ ਮੈਸੇਡੋਨੀਆਈ ਕ੍ਰਾਂਤੀਕਾਰੀ ਗੋਸੇਡਲ ਵਿੱਚ ਦੀ ਸਮਾਧੀ ਤੇ ਫੁੱਲ ਮਾਲਾ ਭੇਂਟ ਕਰਨਗੇ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਨਵੀਂ ਦਿੱਲੀ ਵਿੱਚ ਪਨਾਮਾ ਦੇ ਵਿਦੇਸ਼ ਮੰਤਰੀ ਜੇਫੇਰ ਐਡਵਾਰਡੋ ਮਾਰਟੀਨੇਜ ਆਚਾ ਵਾਸਕੇਸ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਡਾ ਜੈਸ਼ੰਕਰ ਨੇ ਲਾਤੀਨੀ ਅਮਰੀਕਾ ਤੇ ਕੈਰੇਬੀਆਈ ਇਲਾਕੇ ਦੇ ਪ੍ਰਵੇਸ਼ ਦੁਆਰ ਵਜੋਂ ਪਨਾਮਾ ਨਾਲ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਮਹੱਤਤਾ ਤੇ ਜ਼ੋਰ ਦਿੱਤਾ। ਦੋਹਾਂ ਨੇਤਾਵਾਂ ਨੇ ਵਪਾਰ, ਕਾਰੋਬਾਰ, ਵਿਕਾਸ, ਸਮੁੰਦਰੀ ਮਾਮਲਿਆਂ, ਸਿਹਤ, ਖੇਤੀਬਾੜੀ, ਸਿੱਖਿਆ ਤੇ ਡਿਜੀਟਲ ਸਹਿਯੋਗ ਨੂੰ ਅੱਗੇ ਵਧਾਉਣ ਸਮੇਤ ਕਈ ਮੁੱਦਿਆਂ ਤੇ ਵਿਆਪਕ ਚਰਚਾ ਕੀਤੀ।
1: ਪਨਾਮਾ ਵੈਸ਼ਵਿਕ ਵਿਆਪਾਰ ਮਾਰਗੋਂ ਕੇ ਲਈ ਇੱਕ ਪ੍ਰਾਕਿਰਤਿਕ ਸੇਤੂ ਔਰ ਵਿਆਪਕ ਲੈਟਿਨ ਅਮੇਰਿਕੀ ਖੇਤਰ ਕਾ ਪ੍ਰਵੇਸ਼ ਦੁਆਰ ਹੈ। ਪਨਾਮਾ ਨਹਿਰ ਕੇ ਕਾਰਨ ਯਹਾਂ ਕੀ ਲੌਜਿਸਟਿਕ ਅਵਸੰਰਚਨਾ ਵਿਸ਼ਵ ਸਤਰ ਪਰ ਇੱਕ ਮਹੱਤਵਪੂਰਨ ਪਹਿਚਾਣ ਰੱਖਤੀ ਹੈ। ਹਮ ਸ਼ਿਕਸ਼ਾ, ਛਾਤਰਵ੍ਰਤੀ, ਔਸ਼ਧੀ ਉਦਯੋਗ, ਪ੍ਰੌਦਯੋਗਿਕੀ ਔਰ ਸਭਸੇ ਮਹੱਤਵਪੂਰਨ ਵਿਆਪਾਰ ਸਹਿਤ ਅਨੇਕ ਖੇਤਰੋਂ ਮੇਂ ਆਪਕੇ ਸਹਿਯੋਗ ਔਰ ਸਾਝੇਦਾਰੀ ਕੀ ਰੁਚੀ ਕੀ ਸਰਾਹਨਾ ਕਰਤੇ ਹੈ। ਹਮੇ ਵਿਸ਼ਵਾਸ ਹੈ ਕਿ ਇਨ ਖੇਤਰੋਂ ਮੇਂ ਮਿਲਕਰ ਕਾਰਯ ਕਰਨੇ ਸੇ ਦੋਨੋਂ ਦੇਸ਼ੋਂ ਕੇ ਬੀਚ ਆਰਥਿਕ, ਸ਼ੈਕਸ਼ਿਕ ਔਰ ਤਕਨੀਕੀ ਸੰਬੰਧ ਔਰ ਅਧਿਕ ਸੁਦ੍ਰਿੜ ਹੋਣਗੇ।
2: Pharmaceuticals, technology and of course most important trade.
0: ਉਹਨਾਂ ਨੇ ਬਹੁਪੱਖੀ ਮੰਚਾਂ ਤੇ ਸਹਿਯੋਗ ਬਾਰੇ ਵੀ ਸਲਾਹ ਮਸ਼ਵਰਾ ਕੀਤਾ। ਭਾਰਤ ਨੇ ਡੇਂਗੂ ਦੀ ਪਹਿਲੀ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਡਰੱਗਸ ਕੰਟਰੋਲਰ ਜਨਰਲ ਨੇ ਟਕੇਡਾ ਬਾਇਓਫਾਰਮਾਸਿਊਟੀਕਲਸ ਇੰਡੀਆ ਵੱਲੋਂ ਵਿਕਸਿਤ ਕਿਊ ਡੇਂਗਾ ਟੀਕੇ ਨੂੰ ਮਾਰਕੀਟਿੰਗ ਦੀ ਆਗਿਆ ਦੇ ਦਿੱਤੀ ਹੈ। ਕੰਪਨੀ ਅਨੁਸਾਰ ਇਹ ਵੈਕਸੀਨ 4 ਤੋਂ 60 ਸਾਲ ਦੀ ਉਮਰ ਦੇ ਲੋਕਾਂ ਲਈ ਮਨਜ਼ੂਰ ਹੈ ਤੇ ਡੇਂਗੂ ਇਨਫੈਕਸ਼ਨ ਦੇ ਪਿਛਲੇ ਇਤਿਹਾਸ ਦੀ ਜਾਂਚ ਕੀਤੇ ਬਿਨਾਂ ਵੀ ਦਿੱਤੀ ਜਾ ਸਕਦੀ ਹੈ। ਇਸ ਨੂੰ ਯੂਰਪੀਅਨ ਯੂਨੀਅਨ, ਬਰਤਾਨੀਆ, ਬ੍ਰਾਜ਼ੀਲ, ਇੰਡੋਨੇਸ਼ੀਆ ਤੇ ਅਰਜਨਟੀਨਾ ਸਮੇਤ 40 ਤੋਂ ਵੱਧ ਦੇਸ਼ਾਂ ਵਿੱਚ ਮਨਜ਼ੂਰੀ ਮਿਲ ਚੁੱਕੀ ਹੈ। ਸਰਕਾਰ ਨੇ ਦੱਸਿਆ ਕਿ ਇਸ ਸਾਲ ਜੂਨ ਤੱਕ 55 ਕਰੋੜ 49 ਲੱਖ ਤੋਂ ਵੱਧ ਉਪਭੋਗਤਾ UPI ਨਾਲ ਜੁੜ ਚੁੱਕੇ ਨੇ। ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਕਿਹਾ ਕਿ ਵਿੱਤੀ ਸਾਲ 2025-26 ਵਿੱਚ UPI ਰਾਹੀਂ 24,162 ਕਰੋੜ ਲੈਣ ਦੇਣ ਕੀਤੇ ਗਏ, ਜਿਨ੍ਹਾਂ ਦੀ ਕੁੱਲ ਕੀਮਤ 314 ਲੱਖ ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਸਰਕਾਰ, ਭਾਰਤੀ ਰਿਜ਼ਰਵ ਬੈਂਕ ਤੇ ਰਾਸ਼ਟਰੀ ਭੁਗਤਾਨ ਨਿਗਮ ਨੇ UPI ਲੈਣ ਦੇਣ ਨੂੰ ਸੁਰੱਖਿਅਤ ਅਤੇ ਪਾਰਦਰਸ਼ੀ ਬਣਾਉਣ ਲਈ ਕਈ ਕਦਮ ਚੁੱਕੇ ਨੇ। ਭਾਰਤ ਨੇ ਯੂਕਰੇਨ ਦੀ ਓਡੇਸਾ ਬੰਦਰਗਾਹ ਤੋਂ ਰਵਾਨਾ ਹੋ ਰਹੇ ਸਮੁੰਦਰੀ ਜਹਾਜ਼ MV ਗੋਲਡਨ ਲੀਓ ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਦੁਖਦਾਇਕ ਘਟਨਾ ਵਿੱਚ 4 ਭਾਰਤੀ ਨਾਗਰਿਕ ਮਾਰੇ ਗਏ ਨੇ, ਜਦੋਂ ਕੋਈ ਇੱਕ ਦੀ ਹਾਲਤ ਗੰਭੀਰ ਹੈ। ਮੰਤਰਾਲੇ ਨੇ ਕਿਹਾ ਕਿ ਘਟਨਾ ਸਮੇਂ ਜਹਾਜ਼ ਤੇ 5 ਭਾਰਤੀ ਨਾਗਰਿਕਾਂ ਸਮੇਤ ਚਾਲਕ ਦਲ ਦੇ 17 ਮੈਂਬਰ ਸਵਾਰ ਸਨ। ਮੰਤਰਾਲੇ ਨੇ ਕਿਹਾ ਕਿ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ, ਚਾਲਕ ਦਲ ਦੇ ਨਿਰਦੋਸ਼ ਮੈਂਬਰਾਂ ਤੇ ਹਮਲਾ ਕਰਨਾ ਤੇ ਸਮੁੰਦਰੀ ਆਵਾਜਾਈ ਤੇ ਵਪਾਰ ਦੀ ਆਜ਼ਾਦੀ ਵਿੱਚ ਰੁਕਾਵਟ ਪਾਉਣਾ ਨਿੰਦਣਯੋਗ ਹੈ ਤੇ ਇਸ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਨੇ ਮ੍ਰਿਤਕ ਭਾਰਤੀ ਨਾਗਰਿਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR ਨਿਊਜ਼ ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਸਖ਼ਤ ਜਵਾਬੀ ਕਾਰਵਾਈ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਰਾਨ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਏਗੀ। ਉਨ੍ਹਾਂ ਦੀ ਚੇਤਾਵਨੀ ਹਾਲ ਹੀ ਵਿੱਚ ਜੋਰਡਨ ਵਿੱਚ 2 ਅਤੇ ਇਰਾਕ ਵਿੱਚ 1 ਅਮਰੀਕੀ ਸੈਨਿਕ ਦੀ ਹੱਤਿਆ ਤੋਂ ਬਾਅਦ ਆਈ ਹੈ। ਇਸ ਦੌਰਾਨ ਅਮਰੀਕੀ ਫੌਜ ਨੇ ਅੱਜ ਇਰਾਨ ਵਿਰੁੱਧ ਨਵੇਂ ਹਮਲੇ ਸ਼ੁਰੂ ਕੀਤੇ ਨੇ। US ਸੈਂਟਰਲ ਕਮਾਂਡ ਸੈਂਟਕੋਮ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਹਮਲੇ ਹੋਰਮੂਜ਼ ਜਲ ਮਾਰਗ ਵਿੱਚ ਵਪਾਰਕ ਜਹਾਜ਼ਾਂ ਤੇ ਹਮਲਾ ਕਰਨ ਲਈ ਵਰਤੀ ਜਾਂਦੀ ਇਰਾਨੀ ਫੌਜੀ ਸਮਰੱਥਾ ਨੂੰ ਕਮਜ਼ੋਰ ਕਰਨ ਦੇ ਉਦੇਸ਼ ਨਾਲ ਕੀਤੇ ਗਏ ਨੇ। ਪਹਿਲਾਂ ਇਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ IRGC ਨੇ ਕਿਹਾ ਸੀ ਕਿ ਉਸਨੇ ਇਰਾਨੀ ਸੂਬਿਆਂ ਤੇ ਅਮਰੀਕੀ ਹਮਲਿਆਂ ਦੇ ਜਵਾਬ ਵਿੱਚ 3 ਗੇੜ ਦੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਰਾਹੀਂ ਬਹਿਰੀਨ ਤੇ ਕੁਵੈਤ ਵਿੱਚ ਅਮਰੀਕੀ ਸੰਪਤੀਆਂ ਤੇ ਟਿਕਾਣੇ ਤੇ ਭਾਰੀ ਹਮਲੇ ਕੀਤੇ ਨੇ। ਜੰਮੂ ਕਸ਼ਮੀਰ ਵਿੱਚ ਕੱਲ੍ਹ ਜੰਮੂ ਇਲਾਕੇ ਵਿੱਚ ਮੀਂਹ ਨਾਲ ਸੰਬੰਧਿਤ ਤਾਜ਼ਾ ਘਟਨਾਵਾਂ ਵਿੱਚ ਇੱਕ

ਅਤੇ ਉਸਦੇ ਦੋ ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਰਾਜ ਵਿੱਚ ਪਿਛਲੇ 3 ਦਿਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 23 ਹੋ ਗਈ ਹੈ। ਅਧਿਕਾਰੀਆਂ ਅਨੁਸਾਰ ਲਗਾਤਾਰ ਭਾਰੀ ਮੀਂਹ ਕਾਰਨ ਰਾਜੌਰੀ ਅਤੇ ਪੁੰਛ ਵਰਗੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਰੁਕਾਵਟ ਆਈ ਹੈ ਅਤੇ 7 ਲੋਕ ਲਾਪਤਾ ਹੋ ਗਏ ਨੇ। ਇਸ ਦੌਰਾਨ ਉਪ ਰਾਜਪਾਲ ਮਨੋਜ ਸਿਨਹਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ, ਅਚਾਨਕ ਹੜ੍ਹਾਂ ਅਤੇ ਜ਼ਮੀਨ ਖਿਸਕਣ ਤੋਂ ਬਾਅਦ ਹਾਲਤ ਦਾ ਜਾਇਜ਼ਾ ਲਿਆ ਹੈ। ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਉਪ ਰਾਜਪਾਲ ਮਨੋਜ ਸਿਨਹਾ ਨੇ ਜਾਨੀ ਨੁਕਸਾਨ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਨੇ ਸਰਹੱਦੀ ਜ਼ਿਲ੍ਹਿਆਂ ਰਾਜੌਰੀ ਅਤੇ ਪੂੰਛ ਵਿੱਚ ਮੀਂਹ ਨਾਲ ਸੰਬੰਧਿਤ ਘਟਨਾਵਾਂ ਵਿੱਚ ਜਾਨ ਗੁਆਉਣ ਵਾਲੇ ਹਰੇਕ ਵਿਅਕਤੀ ਦੇ ਪਰਿਵਾਰ ਨੂੰ 6 ਲੱਖ ਰੁਪਏ ਦੀ ਮਾਲੀ ਸਹਾਇਤਾ ਦਾ ਐਲਾਨ ਕੀਤਾ ਹੈ। ਅਸਾਮ ਵਿੱਚ ਵੀ ਹੜ੍ਹਾਂ ਦੀ ਸਥਿਤੀ ਹੋਰ ਵਿਗੜ ਗਈ ਹੈ। ਲਗਾਤਾਰ ਮੀਂਹ ਅਤੇ ਸੂਬੇ ਭਰ ਦੇ ਦਰਿਆਵਾਂ 'ਚ ਪਾਣੀ ਦੇ ਪੱਧਰ ਵਿੱਚ ਵਾਧੇ ਕਾਰਨ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ। ਤਾਜ਼ਾ ਖ਼ਬਰਾਂ ਅਨੁਸਾਰ ਰਾਜ ਦੇ 16 ਜ਼ਿਲ੍ਹੇ ਪ੍ਰਭਾਵਿਤ ਹੋਏ ਨੇ। ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮਾਨਸੂਨ ਸਰਗਰਮ ਹੈ। ਮੌਸਮ ਵਿਭਾਗ ਨੇ ਅੱਜ ਸੂਬੇ ਦੇ 5 ਜ਼ਿਲ੍ਹਿਆਂ ਕਾਂਗੜਾ, ਮੰਡੀ, ਚੰਬਾ, ਸਿਰਮੌਰ ਅਤੇ ਕੁੱਲੂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਸੰਬੰਧੀ ਰੈੱਡ ਅਲਰਟ ਜਾਰੀ ਕੀਤਾ ਹੈ। ਜ਼ਮੀਨ ਖਿਸਕਣ ਕਾਰਨ ਕਈ ਸੜਕਾਂ ਬੰਦ ਪਈਆਂ ਨੇ, ਜਦਕਿ ਕੁੱਝ ਇਲਾਕਿਆਂ ਵਿੱਚ ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਇਸ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਵੀ ਅੱਜ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਅਯੋਧਿਆ ਵਿੱਚ ਰਾਮ ਮੰਦਰ ਵਿੱਚ ਕਥਿਤ ਚੜਾਵਾ ਚੋਰੀ ਦੀ ਪੜਤਾਲ ਲਈ ਇਸ ਨੂੰ ਇੱਕ ਵਿਸ਼ੇਸ਼ ਜਾਂਚ ਟੀਮ SIT ਕਾਇਮ ਕਰਨ ਦੀ ਸੰਭਾਵਨਾ ਬਾਰੇ ਦੱਸਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਪਟੀਸ਼ਨਕਰਤਾਵਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਇਸ ਮੁੱਦੇ ਦਾ ਰਾਜਨੀਤੀਕਰਨ ਨਾ ਕਰਨ। ਚੀਫ਼ ਜਸਟਿਸ ਸੂਰਿਆਕਾਂਤ, ਜਸਟਿਸ ਚੋਇਮਲ ਬਾਗਚੀ ਅਤੇ ਵੀ ਮੋਹਨਾ ਦੀ ਬੈਂਚ ਨੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਹੋਏ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ ਕਿ ਉਹ ਇਸ ਬਾਰੇ ਨਿਰਦੇਸ਼ ਲੈਣ ਕਿ ਕੀ FIR ਦਰਜ ਹੋਣ ਤੋਂ ਪਹਿਲਾਂ ਪੂਰੇ ਮਾਮਲੇ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਟੀਮ ਨੂੰ ਸਥਾਨਕ ਪੁਲਿਸ ਦੀ ਬਜਾਏ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਚਾਈਨਾ ਓਪਨ ਬੈਡਮਿੰਟਨ ਟੂਰਨਾਮੈਂਟ ਅੱਜ ਤੋਂ ਸ਼ੁਰੂ ਹੋ ਰਿਹਾ ਹੈ। PV ਸਿੰਧੂ ਇਸ ਟੂਰਨਾਮੈਂਟ ਵਿੱਚ ਭਾਰਤ ਦੀ ਅਗਵਾਈ ਕਰਨਗੇ। ਮਹਿਲਾ ਸਿੰਗਲਸ ਦੇ ਪਹਿਲੇ ਗੇੜ ਵਿੱਚ ਸਿੰਧੂ ਦਾ ਮੁਕਾਬਲਾ ਭਾਰਤ ਦੀ ਹੀ ਉਨਤੀ ਹੁੱਡਾ ਨਾਲ ਹੋਏਗਾ। ਦੇਵਿਕਾ ਸਿਹਾਗ ਵੀ ਮਹਿਲਾ ਸਿੰਗਲਸ ਵਿੱਚ ਖੇਡੇਗੀ। ਪੁਰਸ਼ ਸਿੰਗਲਸ ਵਿੱਚ ਲਕਸ਼ਯ ਸੇਨ, ਆਯੂਸ਼ ਸ਼ੈਟੀ ਅਤੇ HS ਪ੍ਰਣਾਏ ਭਾਰਤ ਦੀ ਚੁਣੌਤੀ ਪੇਸ਼ ਕਰਨਗੇ। ਹਾਕੀ ਵਿੱਚ FIH ਯੂਥ 5S ਏਸ਼ੀਆਈ ਚੈਂਪੀਅਨਸ਼ਿਪ 2026 ਵਿੱਚ ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਸਬ ਜੂਨੀਅਰ ਟੀਮਾਂ ਨੇ ਜਿੱਤਾਂ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਓਮਾਨ ਦੇ ਮਸਕਟ ਵਿੱਚ ਖੇਡੇ ਗਏ ਮੈਚ ਵਿੱਚ ਭਾਰਤੀ ਮਹਿਲਾ ਟੀਮ ਨੇ ਕਜ਼ਾਕਿਸਤਾਨ ਨੂੰ 8-3 ਨਾਲ ਹਰਾਇਆ ਹੈ। ਭਾਰਤੀ ਪੁਰਸ਼ ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਨੂੰ 7-3 ਨਾਲ ਹਰਾਇਆ। ਅੰਤ ਵਿੱਚ ਚੋਣਵੀਆਂ ਖ਼ਬਰਾਂ 'ਤੇ ਇੱਕ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੰਸਦ ਭਵਨ ਵਿੱਚ ਰਾਸ਼ਟਰੀ ਲੋਕਤੰਤਰੀ ਗੱਠਜੋੜ NDA ਸੰਸਦੀ ਦਲ ਦੀ ਮੀਟਿੰਗ ਨੂੰ ਸੰਬੋਧਨ ਕਰਨਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ 3 ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ 'ਤੇ ਨੌਰਥ ਮੈਸੇਡੋਨੀਆ ਪਹੁੰਚ ਗਏ ਨੇ। ਉਹ ਰਾਸ਼ਟਰਪਤੀ ਗੋਡਾਨਾ, ਸਿਲਜੋਨਵਸਕਾ, ਦਾਵਾਕੋਵਾ ਨਾਲ ਦੁਵੱਲੀ ਗੱਲਬਾਤ ਕਰਨਗੇ। ਯੂਕਰੇਨ ਦੀ ਓਡੇਸਾ ਬੰਦਰਗਾਹ ਨੇੜੇ ਇੱਕ ਵਪਾਰਕ ਸਮੁੰਦਰੀ ਜਹਾਜ਼ 'ਤੇ ਹੋਏ ਹਮਲੇ ਵਿੱਚ 4 ਭਾਰਤੀ ਮਾਰੇ ਗਏ ਨੇ ਅਤੇ 1 ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਭਾਰਤ ਨੇ ਹਮਲੇ ਦੀ ਨਿੰਦਾ ਕੀਤੀ ਹੈ। ਅਤੇ PV ਸਿੰਧੂ ਅੱਜ ਤੋਂ ਸ਼ੁਰੂ ਹੋ ਰਹੇ ਚਾਈਨਾ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਭਾਰਤ ਦੀ ਅਗਵਾਈ ਕਰਨਗੇ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 8:40 ਤੇ 26 ਸੈਕਿੰਡ ਦਾ। ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਦੇ ਤਹਿਤ ਤੁਸੀਂ ਸੁਣੋਗੇ ਕਵਾਲੀਆਂ।

ਪ੍ਰੋਗਰਾਮ ਮਹਿਕ ਪੰਜਾਬ ਦੀ ਸੁਣਨ ਵਾਲੇ ਤਮਾਮ ਸਰੋਤਿਆਂ ਦੀ ਖਿਦਮਤ ਵਿੱਚ ਹਾਜ਼ਰ ਹਾਂ। ਮੈਂ ਕਰਮਜੀਤ ਕੌਰ। ਅੱਜ ਦੇ ਪ੍ਰੋਗਰਾਮ ਕਵਾਲੀਆਂ ਦੀ ਸ਼ੁਰੂਆਤ ਕਰਦੇ ਹਾਂ ਮੁਹੰਮਦ ਰਫੀ, ਬਲਵੀਰ ਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ।

ਇਸੇ ਕਵਾਲੀ ਦੇ ਨਾਲ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਇੱਥੇ ਹੀ ਸਮਾਪਤ ਹੁੰਦਾ ਹੈ। ਮੈਨੂੰ ਕਰਮਜੀਤ ਕੌਰ ਨੂੰ ਦਿਓ ਆਗਿਆ, ਧੰਨਵਾਦ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ 8:59 ਤੇ 37 ਸੈਕਿੰਡ ਦਾ ਹੋ ਰਿਹਾ ਹੈ। 9 ਵਜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ ਤੁਸੀਂ ਸੁਣੋਗੇ 9 ਵਜੇ ਚਿੱਤਰਲੋਕ ਤੇ 9:30 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਆਜ ਕੇ ਫਨਕਾਰ ਦਾ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਅਨੁਸਾਰ ਸਮਾਂ ਹੈ ਜੀ 10:21 ਦਾ। ਪੇਸ਼ ਹੈ ਪ੍ਰੋਗਰਾਮ ਗੀਤ ਪਿਟਾਰਾ।

ਅੱਜ ਦੇ ਪ੍ਰੋਗਰਾਮ ਗੀਤ ਪਿਟਾਰਾ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਕੁਝ ਹਿੰਦੀ ਫਿਲਮੀ ਸਦਾਬਹਾਰ ਗੀਤ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਲਤਾ ਮੰਗੇਸ਼ਕਰ ਅਤੇ ਮੁਕੇਸ਼ ਦੀਆਂ ਆਵਾਜ਼ਾਂ ਵਿੱਚ ਗਾਏ ਫਿਲਮ ਸਰਸਵਤੀ ਚੰਦਰ ਦੇ ਇਸ ਗੀਤ ਨਾਲ।

ਸੁਣਦੇ ਹਾਂ ਪ੍ਰੋਗਰਾਮ ਗੀਤ ਪਿਟਾਰਾ ਦਾ ਅਗਲਾ ਗੀਤ, ਜਿਸ ਨੂੰ ਗਾਇਆ ਹੈ ਲਤਾ ਮੰਗੇਸ਼ਕਰ ਤੇ ਕਿਸ਼ੋਰ ਕੁਮਾਰ ਨੇ, ਫਿਲਮ ਆਂਧੀ।

ਆਓ ਹੁਣ ਸੁਣਦੇ ਹਾਂ ਫਿਲਮ ਮਿਸਟਰ ਐਕਸ ਇਨ ਬੰਬੇ ਵਿੱਚੋਂ। ਗੀਤ ਨੂੰ ਆਵਾਜ਼ ਦਿੱਤੀ ਹੈ ਕਿਸ਼ੋਰ ਕੁਮਾਰ ਨੇ।

0: ਵਿਸ਼ੇਸ਼ ਦਿਸ਼ਾ ਨਿਰਦੇਸ਼ ਸੰਪਾਦਨ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ।
1: ਹੁਣੇ ਤੁਸੀਂ ਸੁਣ ਰਹੇ ਸੀ ਫਿਲਮ ਕੰਨਿਆਦਾਨ। ਆਵਾਜ਼ ਸੀ ਮੁਹੰਮਦ ਰਫੀ ਦੀ, ਗੀਤਕਾਰ ਸੀ ਨੀਰਜ ਤੇ ਸੰਗੀਤਕਾਰ ਸਨ ਸ਼ੰਕਰ ਜੈਕਿਸ਼ਨ। ਮਾਫ ਕਰਨਾ, ਆਓ ਹੁਣ ਸੁਣਦੇ ਹਾਂ ਫਿਲਮ ਕੰਨਿਆਦਾਨ ਵਿੱਚੋਂ ਅਗਲਾ ਗੀਤ। ਮੁਹੰਮਦ ਰਫੀ ਦੀ ਆਵਾਜ਼, ਗੀਤਕਾਰ ਨੇ ਨੀਰਜ ਤੇ ਸੰਗੀਤਕਾਰ ਸ਼ੰਕਰ ਜੈਕਿਸ਼ਨ।

ਆਓ ਹੁਣ ਸੁਣਦੇ ਹਾਂ ਫਿਲਮ ਨਾਗਿਨ ਦਾ ਇਹ ਗੀਤ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਮਹਿੰਦਰ ਕਪੂਰ ਤੇ ਲਤਾ ਮੰਗੇਸ਼ਕਰ ਨੇ, ਗੀਤਕਾਰ ਨੇ ਵਰਮਾ ਮਲਿਕ, ਤੇ ਇਸ ਨੂੰ ਸੰਗੀਤਬੱਧ ਕੀਤਾ ਹੈ ਲਕਸ਼ਮੀਕਾਂਤ ਪਿਆਰੇ ਲਾਲ ਨੇ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ ਤੇ, ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 10:30 ਤੇ 29 ਸੈਕਿੰਡ ਦਾ। ਸੁਣਦੇ ਹਾਂ ਪ੍ਰੋਗਰਾਮ ਵਿੱਚ ਅਗਲਾ ਗੀਤ, ਫਿਲਮ ਪਰਬਤ ਕੇ ਪਿੱਛੇ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਲਤਾ ਮੰਗੇਸ਼ਕਰ ਤੇ ਕਿਸ਼ੋਰ ਕੁਮਾਰ ਨੇ, ਗੀਤਕਾਰ ਨੇ ਆਨੰਦ ਬਖਸ਼ੀ ਤੇ ਸੰਗੀਤਬੱਧ ਕੀਤਾ ਹੈ RD ਬਰਮਨ ਨੇ।

ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਜੋ ਕਿ ਲਿਆ ਹੈ ਫਿਲਮ ਚੁਪਕੇ ਚੁਪਕੇ ਵਿੱਚੋਂ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਨੇ, ਗੀਤਕਾਰ ਆਨੰਦ ਬਖਸ਼ੀ ਤੇ ਸੰਗੀਤਬੱਧ ਕੀਤਾ ਹੈ SD ਬਰਮਨ ਨੇ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 21 ਜੁਲਾਈ ਦਿਨ ਮੰਗਲਵਾਰ ਨੂੰ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੇ ਦੌਰਾਨ ਤੁਸੀਂ ਸੁਣੋਗੇ ਪ੍ਰੋਗਰਾਮ ਛਾਵਾਂ ਠੰਡੀਆਂ ਨੇ ਬੋਰਡ ਦੀਆਂ। ਤੇ ਇਸ ਵਾਰ ਪ੍ਰੋਗਰਾਮ ਦੇ ਵਿਚ ਸਾਡੇ ਮਹਿਮਾਨ ਹੋਣਗੇ ਸ਼੍ਰੀਮਤੀ ਗੁਰਵਿੰਦਰ ਕੌਰ।

ਮੁਲਾਕਾਤੇ ਹੋਣਗੇ ਦੀਪਾ ਛਾਬੜਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, ਮਿਤੀ 21 ਜੁਲਾਈ ਦਿਨ ਮੰਗਲਵਾਰ ਨੂੰ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੌਰਾਨ, ਸਿਲਸਿਲਾ ਛਾਵਾਂ ਠੰਡੀਆਂ ਨੇ ਬੋਰਡ ਦੀਆਂ।

ਸਰੋਤਿਓ, ਤੁਹਾਨੂੰ ਜਾਣਕਾਰੀ ਦੇ ਦਈਏ ਕਿ ਅੱਜ ਸ਼ਾਮ 6:30 ਵਜੇ ਤੁਸੀਂ ਸੁਣੋਗੇ ਯੁਵਬਾਣੀ ਪ੍ਰੋਗਰਾਮ ਦੇ ਤਹਿਤ ਹਫ਼ਤਾਵਾਰੀ ਸਿਲਸਿਲਾ ਹੈਲੋ ਜੀਨੀਅਸ। ਪੇਸ਼ ਕਰਨਗੇ ਸੁਰਿੰਦਰ ਸਿੰਘ। ਸੋ ਸੁਣਨਾ ਜ਼ਰੂਰ ਹੈਲੋ ਜੀਨੀਅਸ ਸਿਲਸਿਲਾ, ਜਿਸ ਦੇ ਵਿੱਚ ਤੁਸੀਂ ਸਾਡੇ ਵੱਲੋਂ ਪੁੱਛੇ ਗਏ ਆਸਾਨ ਤਰੀਨ ਸਵਾਲਾਂ ਦੇ ਜਵਾਬ ਦੇਣੇ ਨੇ ਸਟੂਡੀਓ ਦੇ ਫੋਨ ਨੰਬਰ 0164-2440-331 ਦੇ ਉੱਤੇ। ਅੱਜ ਸ਼ਾਮ ਠੀਕ 6:30 ਵਜੇ ਪ੍ਰੋਗਰਾਮ ਯੁਵਬਾਣੀ ਦੇ ਤਹਿਤ ਸਿਲਸਿਲਾ ਹੈਲੋ ਜੀਨੀਅਸ।

ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਲਿਆ ਹੈ ਫਿਲਮ ਦੀ ਟ੍ਰੇਨ ਵਿੱਚੋਂ। ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਨੇ, ਗੀਤਕਾਰ ਨੇ ਆਨੰਦ ਬਖਸ਼ੀ।

ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਲਿਆ ਹੈ ਫਿਲਮ ਪ੍ਰੇਮ ਪੁਜਾਰੀ ਵਿੱਚੋਂ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਨੇ, ਇਸ ਤੇ ਗੀਤਕਾਰ ਨੇ ਨੀਰਜ ਤੇ ਸੰਗੀਤਬੱਧ ਕੀਤਾ ਹੈ ST ਬਰਮਨ ਨੇ।

0: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
1: ਉਹ ਕਿਵੇਂ, ਕੀ ਗੱਲ ਹੋ ਗਈ?
0: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
1: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਸਹਾਰਾ ਲੈ।
0: ਨਾ, ਉਹ ਕਿਸ ਤਰ੍ਹਾਂ ਬਾਈ?
1: ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ।
0: ਬਈ, ਇਹਦੇ ਲਈ ਕਰਨਾ ਕੀ ਪਊਗਾ?
1: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
0: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।
2: ਸਰੋਤਿਓ, ਤੁਹਾਨੂੰ ਜਾਣਕਾਰੀ ਦੇ ਦਈਏ ਕਿ ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਤਹਿਤ ਤੁਸੀਂ ਸੁਣੋਗੇ ਹਫਤਾਵਾਰੀ ਸਿਲਸਿਲਾ ਹੈਲੋ ਜੀਨੀਅਸ, ਜਿਸ 'ਚ ਅਸੀਂ ਤੁਹਾਨੂੰ ਕੁਝ ਸਵਾਲ ਪੁੱਛਾਂਗੇ ਜਿਨ੍ਹਾਂ ਦੇ ਜਵਾਬ ਤੁਸੀਂ ਸਾਨੂੰ ਸਾਡੇ ਸਟੂਡੀਓ ਦੇ ਫੋਨ ਨੰਬਰ 01-64-2240-331 ਤੇ ਚੱਲਦੇ ਪ੍ਰੋਗਰਾਮ ਦੇ ਵਿੱਚ ਫੋਨ ਨੰਬਰ ਡਾਇਲ ਕਰਕੇ ਦੇਵੋਗੇ। ਸੋ ਜੇਕਰ ਤੁਸੀਂ ਵੀ ਬਣਨਾ ਚਾਹੁੰਦੇ ਹੋ ਮਿਸਟਰ ਜਾਂ ਫਿਰ ਮਿਸ ਜੀਨੀਅਸ ਤਾਂ ਸਾਡੇ ਸਟੂਡੀਓ ਦਾ ਫੋਨ ਨੰਬਰ 01-64-2240-331 ਡਾਇਲ ਕਰਨਾ ਭੁੱਲਣਾ ਨਾ ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਤਹਿਤ ਸਿਲਸਿਲਾ ਹੈਲੋ ਜੀਨੀਅਸ ਦੇ ਵਿੱਚ।
3: ਸੁਣਦੇ ਹਾਂ ਪ੍ਰੋਗਰਾਮ ਦੇ ਅਖੀਰ ਦੀ ਅਖੀਰਲੀ ਪੇਸ਼ਕਸ਼। ਫਿਲਮ ਹੈ ਪਰਵਰਿਸ਼। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਆਸ਼ਾ ਭੋਸਲੇ, ਆਰਤੀ, ਸ਼ੈਲੇਂਦਰ ਤੇ ਅਮਿਤ ਕੁਮਾਰ ਨੇ। ਗੀਤਕਾਰ ਮਜਰੂ ਸੁਲਤਾਨਪੁਰੀ ਤੇ ਸੰਗੀਤਬੱਧ ਕੀਤਾ ਹੈ ਲਕਸ਼ਮੀਕਾਂਤ ਪਿਆਰੇਲਾਲ ਨੇ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਗੀਤ ਪਿਟਾਰਾ। ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਤਕਨੀਕੀ ਸਹਿਯੋਗ ਦੇ ਰਹੇ ਸਨ ਸਮੂਹ ਟੈਕਨੀਕਲ ਸਟਾਫ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਅਤੇ ਇਸੇ ਗੀਤ ਦੇ ਨਾਲ ਮੈਨੂੰ ਕਰਮਜੀਤ ਨੂੰ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੀਤ ਪਿਟਾਰਾ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ 10:59 ਤੇ 6 ਸੈਕਿੰਡ ਦਾ ਹੋ ਰਿਹਾ ਹੈ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ ਠੀਕ 11 ਵਜੇ ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਤੇ 11:05 ਤੇ ਰਿਲੇ ਕਰਾਂਗੇ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ, ਜਿਸ ਤਹਿਤ ਹੋਏਗਾ ਪ੍ਰੋਗਰਾਮ ਬਾਲੀਵੁੱਡ ਟ੍ਰੇਲਸ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 11:59 ਤੇ 34 ਸਕਿੰਟ ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: and lawful directions, they refused to disperse and violated prohibitory orders in force. India today summoned the Russian Chargé d'Affaires, Vladimir Ladanov, following the attack on the commercial vessel MV Golden Leo on the 19th of this month, which resulted in the tragic loss of four Indian lives. Conveying grave concerns and unequivocal condemnation of the attack, the Ministry of External Affairs said such attacks undermine the safety, security, and stability of international maritime commerce. In Sikkim, search and rescue operations are underway to safely evacuate people trapped inside the under-construction tunnel of the NHPC Teesta Stage 6 hydroelectric project at Samardung in Namchi district. Senior Superintendent of Police of Namchi district said 9 bodies have been recovered by the rescue teams so far. Prime Minister Narendra Modi spoke with Sikkim Chief Minister Prem Singh Tamangole. Mr. Modi took stock of the situation and rescue measures. Vice President C.P. Radhakrishnan has expressed grief over the loss of lives in the tragic incident in Namchi district. Mr. Radhakrishnan conveyed condolences to the bereaved families. The India Meteorological Department, IMD, has forecast very heavy rainfall today over parts of Himachal Pradesh, Jammu and Kashmir, Ladakh, Gilgit, Baltistan and Muzaffarabad, places over Delhi, Haryana, Chandigarh, parts of northeast India, Bihar, east Madhya Pradesh, Konkan and Goa, Madhya Maharashtra, Punjab, Uttar Pradesh and Uttarakhand are also expected to receive moderate to heavy rainfall during the day. And with that, we end this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਕੜੀ ਤੇ ਸਮਾਂ ਹੋ ਰਿਹਾ ਹੈ 12:10:32। ਤੇ ਹੁਣ ਪੇਸ਼ ਹੈ ਜੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਆਕਾਂਕਸ਼ਾ ਅਰੋੜਾ। ਮੇਰੇ ਵੱਲੋਂ ਆਕਾਸ਼ਵਾਣੀ ਐਫਐਮ ਬਠਿੰਡਾ ਸੁਣ ਰਹੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸ਼ੁਰੂ ਕਰਦੇ ਹਾਂ ਤੇ ਮਿਲਾਉਂਦੇ ਹਾਂ ਸੰਗੀਤ ਨਾਲ ਆਪਣੇ ਕਦਮ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਵਿੱਚ ਇਸ ਗੀਤ ਦੇ ਨਾਲ।

ਵਿਸ਼ੇਸ਼ ਦਿਸ਼ਾ ਨਿਰਦੇਸ਼ ਸੰਪਾਦਨ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ। ਓਮ ਨਮੋ ਭਗਵਤੇ ਵਾਸੁਦੇਵਾਏ ਨਮਾ। ਓਮ ਨਮੋ ਭਗਵਤੇ ਵਾਸੁਦੇਵਾਏ ਨਮਾ। ਓਮ ਨਮੋ ਭਗਵਤੇ ਵਾਸੁਦੇਵਾਏ ਨਮਾ। ਆਕਾਸ਼ਵਾਣੀ FM ਬਠਿੰਡਾ ਦੇ ਸੂਝਵਾਨ ਸਰੋਤਿਓ, ਦਿਨ ਮੰਗਲਵਾਰ, ਮਿਤੀ 21 ਜੁਲਾਈ 2026, ਸਿਲਸਿਲਾ ਸ਼੍ਰੀਮਦ ਭਗਵਦ ਗੀਤਾ ਸਨਾਤਨ ਸੱਚ ਦੀ ਖੋਜ। ਯਥਾਰਥ ਰੂਪ ਦੇ ਵਿੱਚ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਆਪ ਜੀ ਦੇ ਸਰਵਨ ਲਈ ਆਪ ਜੀ ਦੀ ਖਿਦਮਤ ਦੇ ਵਿੱਚ ਲੈ ਕੇ ਹਾਜ਼ਰ ਹੋਵੇਗਾ। ਪ੍ਰਸਾਰਣ ਸਮਾਂ ਰਹੇਗਾ ਦੋਸਤੋ ਸ਼ਾਮ 5:30 ਵਜੇ। ਪ੍ਰੋਗਰਾਮ ਹਰ ਅਕਾਲ ਉਸਤਤ।

0: ਕੀ ਤੁਸੀਂ ਆਪਣੇ ਵਿਦਿਅਕ ਅਦਾਰੇ ਵਿੱਚ ਚੱਲ ਰਹੇ ਕੋਰਸਾਂ ਅਤੇ ਡਿਗਰੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੇ ਨਾਲ। ਸਾਡਾ ਸੰਪਰਕ ਨੰਬਰ ਹੈ 78 379 63 306। ਈਮੇਲ ਆਈ ਡੀ ਹੈ aarfm.bti@gmail.com। ਨੰਬਰ ਇੱਕ ਵਾਰ ਫੇਰ ਨੋਟ ਕਰ ਸਕਦੇ ਹੋ 78 379 63 306।
1: ਸਰੋਤਿਓ, ਤੁਹਾਨੂੰ ਜਾਣਕਾਰੀ ਦੇ ਦਈਏ ਕਿ ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਤਹਿਤ ਤੁਸੀਂ ਸੁਣੋਗੇ ਹਫ਼ਤਾਵਾਰੀ ਸਿਲਸਿਲਾ ਹੈਲੋ ਜੀਨੀਅਸ, ਜਿਸ 'ਚ ਅਸੀਂ ਤੁਹਾਨੂੰ ਕੁਝ ਸਵਾਲ ਪੁੱਛਾਂਗੇ ਜਿਨ੍ਹਾਂ ਦੇ ਜਵਾਬ ਤੁਸੀਂ ਸਾਨੂੰ ਸਾਡੇ ਸਟੂਡੀਓ ਦੇ ਫੋਨ ਨੰਬਰ 0164-2440-331 ਤੇ ਚੱਲਦੇ ਪ੍ਰੋਗਰਾਮ ਦੇ ਵਿੱਚ ਫੋਨ ਨੰਬਰ ਡਾਇਲ ਕਰਕੇ ਦੇਵੋਗੇ। ਸੋ ਜੇਕਰ ਤੁਸੀਂ ਵੀ ਬਣਨਾ ਚਾਹੁੰਦੇ ਹੋ ਮਿਸਟਰ ਜਾਂ ਫਿਰ ਮਿਸ ਜੀਨੀਅਸ ਤਾਂ ਸਾਡੇ ਸਟੂਡੀਓ ਦਾ ਫੋਨ ਨੰਬਰ 0164-2440-331 ਡਾਇਲ ਕਰਨਾ ਭੁੱਲਣਾ ਨਾ ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਤਹਿਤ ਸਿਲਸਿਲਾ ਹੈਲੋ ਜੀਨੀਅਸ ਦੇ ਵਿੱਚ।

0: ਹੁਣੀ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 12:30 ਤੇ 35 ਸਕਿੰਟ ਤੇ ਹੁਣ ਪੇਸ਼ ਹੈ ਪ੍ਰੋਗਰਾਮ ਘਰ ਪਰਿਵਾਰ।
1: ਪ੍ਰੋਗਰਾਮ ਘਰ ਪਰਿਵਾਰ
0: ਪ੍ਰੋਗਰਾਮ ਘਰ ਪਰਿਵਾਰ ਸੁਣ ਰਹੀਆਂ ਸਾਡੀਆਂ ਭੈਣਾਂ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਮੇਰੇ ਆਕਾਂਕਸ਼ਾ ਵੱਲੋਂ ਪਿਆਰ ਭਰੀ ਨਮਸਕਾਰ। ਉਮੀਦ ਕਰਦੇ ਹਾਂ ਤੁਸੀਂ ਆਪਣੇ ਕੰਮਾਂ ਕਾਰਾਂ ਦੇ ਨਾਲ ਨਾਲ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮਾਂ ਦਾ ਆਨੰਦ ਵੀ ਮਾਣ ਰਹੇ ਹੋਵੋਗੇ। ਆਓ ਕਰਦੇ ਹਾਂ ਆਗਾਜ਼ ਪ੍ਰੋਗਰਾਮ ਘਰ ਪਰਿਵਾਰ ਦਾ ਇਸ ਸਦਾਬਹਾਰ ਗੀਤ ਦੇ ਨਾਲ।

FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਤੇ ਹੁਣ ਪ੍ਰੋਗਰਾਮ ਚੱਲ ਰਿਹਾ ਜੀ ਘਰ ਪਰਿਵਾਰ। ਪ੍ਰੋਗਰਾਮ ਵਿੱਚ ਅੱਗੇ ਤੁਸੀਂ ਸੁਣੋਗੇ ਸਿਲਸਿਲਾ ਛਾਵਾਂ ਠੰਡੀਆਂ ਨੇ ਬੋਰਡ ਦੀਆਂ, ਜਿਸ ਦੇ ਮੇਜ਼ਬਾਨ ਹੋਣਗੇ ਦੀਪਾ ਛਾਬੜਾ ਤੇ ਮਹਿਮਾਨ ਹੋਣਗੇ ਸ਼੍ਰੀਮਤੀ ਗੁਰਵਿੰਦਰ ਕੌਰ।

0: 1968 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਸ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSE ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSC ਮੈਥਸ, MSC IT, MBA, MCA, MSC ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੀ ਜਾਣਕਾਰੀ ਲਈ SST ਗਰਲਸ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65150।
1: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
2: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
1: ਵਧੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1-800-420-2233।
3: ਸਰੋਤਿਓ, ਤੁਹਾਨੂੰ ਜਾਣਕਾਰੀ ਦੇ ਦਈਏ ਕਿ ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਤਹਿਤ ਤੁਸੀਂ ਸੁਣੋਗੇ ਹਫਤਾਵਾਰੀ ਸਿਲਸਿਲਾ ਹੈਲੋ ਜੀਨੀਅਸ, ਜਿਸ 'ਚ ਅਸੀਂ ਤੁਹਾਨੂੰ ਕੁਝ ਸਵਾਲ ਪੁੱਛਾਂਗੇ ਜਿਨ੍ਹਾਂ ਦੇ ਜਵਾਬ ਤੁਸੀਂ ਸਾਨੂੰ ਸਾਡੇ ਸਟੂਡੀਓ ਦੇ ਫੋਨ ਨੰਬਰ 01-64-2240-331 ਤੇ ਚੱਲਦੇ ਪ੍ਰੋਗਰਾਮ ਦੇ ਵਿੱਚ ਫੋਨ ਨੰਬਰ ਡਾਇਲ ਕਰਕੇ ਦਿਓਗੇ। ਸੋ ਜੇਕਰ ਤੁਸੀਂ ਵੀ ਬਣਨਾ ਚਾਹੁੰਦੇ ਹੋ ਮਿਸਟਰ ਜਾਂ ਫਿਰ ਮਿਸ ਜੀਨੀਅਸ ਤਾਂ ਸਾਡੇ ਸਟੂਡੀਓ ਦਾ ਫੋਨ ਨੰਬਰ 01-64-2240-331 ਡਾਇਲ ਕਰਨਾ ਭੁੱਲਣਾ ਨਾ ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਤਹਿਤ ਸਿਲਸਿਲਾ ਹੈਲੋ ਜੀਨੀਅਸ ਦੇ ਵਿੱਚ।

0: ਮਿੱਟੀ ਵਗੈਰਾ ਐਵਰੀਥਿੰਗ
1: ਵਾਹ ਜੀ ਵਾਹ,
0: ਬਹੁਤ ਖੇਡੇ ਅਸੀਂ।
1: ਜੀ ਜੀ ਜੀ ਬਹੁਤ ਪਿਆਰੀ ਲਾਈਫ ਰਹੀ ਹੈ ਤੁਹਾਡੀ।
0: ਹਾਂਜੀ ਬਿਲਕੁਲ।
1: ਤੇ ਗੁਰਵਿੰਦਰ ਜੀ, ਮੈਂ ਤੁਹਾਨੂੰ ਪੁੱਛੂੰਗੀ ਕਿ ਤੁਹਾਡਾ ਵਿਆਹ ਕਿਸ ਤਰ੍ਹਾਂ ਦੇ ਪਰਿਵਾਰ ਦੇ ਵਿੱਚ ਹੋਇਆ, ਕੀ ਉਹ ਜੁਆਇੰਟ ਫੈਮਿਲੀ ਸੀ, ਤੇ ਤੁਹਾਡੇ ਜਿਹੜੇ ਸਰਦਾਰ ਜੀ ਆ ਉਹਨਾਂ ਬਾਰੇ ਵੀ ਸਾਨੂੰ ਦੱਸੋ। ਕੀ ਉਹ ਜੁਆਇੰਟ ਫੈਮਿਲੀ ਸੀ, ਤੇ ਤੁਹਾਡੇ ਜਿਹੜੇ ਸਰਦਾਰ ਜੀ ਆ ਉਹਨਾਂ ਬਾਰੇ ਵੀ ਸਾਨੂੰ ਦੱਸੋ।
0: ਮੇਰਾ ਵਿਆਹ ਜੀ ਜੁਆਇੰਟ ਫੈਮਿਲੀ ਚ ਹੋਇਆ।
1: ਜੀ
0: ਫੈਮਿਲੀ ਬਹੁਤ ਅੱਛੀ ਸੀ ਤੇ ਸਾਰੇ ਬਹੁਤ ਵਧੀਆ ਰਹਿੰਦੇ ਸੀ। ਬਾਕੀ ਟਾਈਮ ਦੇ ਨਾਲ ਸਰਕਮਸਟਾਂਸਿਸ ਜਿਵੇਂ ਹੁੰਦੇ ਹੋਵੇ, ਸਭ ਦੀ ਲਾਈਫ ਮਤਲਬ ਚੇਂਜ ਹੋ ਜਾਂਦੀ ਹੈ। ਬਾਕੀ ਮੇਰੇ ਹਸਬੈਂਡ ਬਹੁਤ ਅੱਛੇ ਹੈ, ਉਹ ਵੀ ਸੇਵਾ ਭਾਵ ਸਾਰਾ ਕੁਛ, ਜ਼ਿਆਦਾ ਟਾਈਮ ਉਹ ਸੇਵਾ 'ਚ ਹੀ ਰਹਿੰਦੇ ਆ, ਸੋਸ਼ਲ ਸਰਵਿਸ ਵਗੈਰਾ 'ਚ ਹੀ।
1: ਵਾਹ ਜੀ
0: ਬਟ ਆਈ ਐਮ ਲੱਕੀ ਵੀ ਉਹ ਇੰਨੀ ਸੇਵਾ ਕਰਦੇ ਆ, ਧਿਆਨ ਰੱਖਦੇ ਆ, ਲੋਕਾਂ ਦੀਆਂ ਅਸੀਸਾਂ ਉਹਨਾਂ ਨੂੰ ਮਿਲਦੀਆਂ, ਮਤਲਬ ਮੈਨੂੰ ਬਹੁਤ ਅੱਛਾ ਲੱਗਦਾ ਹੈ।
1: ਜੀ ਜੀ ਜੀ ਤੇ ਗੁਰਵਿੰਦਰ ਜੀ, ਜ਼ਿੰਦਗੀ ਦਾ ਕੀ ਤਜਰਬਾ ਹੈ ਤੁਹਾਡਾ?
0: ਮੈਂ ਜੀ ਆਪਣੀ ਲਾਈਫ 'ਚ ਬਹੁਤ ਜ਼ਿਆਦਾ ਖੁਸ਼ ਹਾਂ, ਮੈਨੂੰ ਪੂਰੀ ਸੰਤੁਸ਼ਟੀ ਹੈ ਕਿਉਂਕਿ ਮੇਰੇ ਬੱਚੇ ਹੈ, ਮੇਰੇ ਹਸਬੈਂਡ ਹੈ, ਉਹ ਬਹੁਤ ਸਾਰੇ ਬਹੁਤ ਅੱਛੇ ਹੈ, ਬਹੁਤ ਕੇਅਰ ਕਰਦੇ ਹੈ। ਇਸ ਕਰਕੇ ਮੈਂ ਜੋ ਪਰਮਾਤਮਾ ਕੋਲੋਂ ਮੰਗਿਆ ਸੀ ਮੈਨੂੰ ਸਾਰਾ ਕੁਛ ਮਿਲ ਗਿਆ ਪਰਮਾਤਮਾ ਦਾ, ਮੈਂ ਹਮੇਸ਼ਾ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ।
1: ਜੀ ਬਹੁਤ ਵਧੀਆ, ਤੇ ਪਰਮਾਤਮਾ ਦਾ ਸ਼ੁਕਰ ਤੁਸੀਂ ਕਰਦੇ ਹੋ, ਤੇ ਤੁਹਾਨੂੰ ਦੇਖ ਕੇ ਅਸੀਂ ਵੀ ਰੱਬ ਦਾ ਸ਼ੁਕਰ ਕਰਦੇ ਹਾਂ ਕਿ ਤੁਹਾਡੇ ਵਰਗੇ ਬਜ਼ੁਰਗ ਸਾਨੂੰ ਮਿਲੇ ਨੇ, ਜਿਨ੍ਹਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ। ਤੇ ਬਹੁਤ ਅੱਛਾ ਲੱਗ ਰਿਹਾ ਗੁਰਵਿੰਦਰ ਜੀ ਤੁਹਾਡੇ ਨਾਲ ਗੱਲਾਂ ਕਰਕੇ।
0: ਧੰਨਵਾਦ ਜੀ, ਸ਼ੁਕਰੀਆ।
1: ਤੇ ਹੁਣ ਗੱਲ ਕਰਦੇ ਹਾਂ ਤੁਹਾਡੇ ਬੱਚਿਆਂ ਬਾਰੇ, ਹੈ ਨਾ? ਜਿੱਦਾਂ ਤੁਸੀਂ ਇੰਨੇ ਪਿਆਰੇ ਹੋ, ਤੁਸੀਂ ਦੱਸਿਆ ਆਪਣੇ ਪਿਤਾ ਜੀ ਦੇ ਸੰਸਕਾਰ ਤੁਸੀਂ ਲਿੱਤੇ, ਤੇ ਮੈਨੂੰ ਲੱਗਦਾ ਤੁਸੀਂ ਆਪਣੇ ਬੱਚਿਆਂ ਨੂੰ ਵੀ ਬੜੇ ਅੱਛੇ ਸੰਸਕਾਰ ਦਿੱਤੇ ਹੋਣੇ, ਤੇ ਆਪਣੇ ਬੱਚਿਆਂ ਬਾਰੇ ਕੁਝ ਦੱਸੋ।
0: ਹਾਂਜੀ ਜ਼ਰੂਰ ਜੀ, ਮੇਰੇ ਇੱਕ ਬੇਟੀ ਹੈ ਜੀ, ਉਹ ਫਿਜ਼ੀਓਥੈਰੇਪਿਸਟ ਹੈ, ਬੇਟਾ ਮੇਰਾ ਇੰਜੀਨੀਅਰਿੰਗ ਕਰਦਾ ਪਿਆ। ਬੱਚੇ ਮੇਰੇ ਦੋਨੋਂ ਬਹੁਤ ਨਾਈਸ ਹੈ,
1: ਜੀ
0: ਮਤਲਬ ਬਹੁਤ ਇੰਟੈਲੀਜੈਂਟ ਹੈ
1: ਜੀ
0: ਔਰ ਬਿਲਕੁਲ ਗਰਾਊਂਡ ਟੂ ਅਰਥ ਹੈ।
1: ਜੀ ਉਹ ਤਾਂ ਹੋਣਾ ਹੀ ਹੈ ਕਿਉਂਕਿ ਤੁਸੀਂ ਆਪ ਇਦਾਂ ਦੇ ਹੋ
0: ਕਿਉਂਕਿ
1: ਤਾਂ।
0: ਮੈਂ ਇਹ ਸੋਚਦੀ ਹਾਂ ਜਿਸ ਤਰ੍ਹਾਂ ਮੈਨੂੰ ਬੱਚੇ ਪਰਮਾਤਮਾ ਨੇ ਦਿੱਤੇ, ਮੇਰੇ
1: ਜੀ
0: ਬੱਚਿਆਂ ਵਰਗੇ ਬੱਚੇ ਪਰਮਾਤਮਾ ਸਭ ਨੂੰ ਦੇਵੇ।
1: ਜੀ
0: ਔਰ
1: ਜੀ
0: ਮੇਰੇ ਬੱਚੇ ਮੇਰਾ ਬਹੁਤ ਜ਼ਿਆਦਾ ਧਿਆਨ ਰੱਖਦੇ ਹੈ, ਮਤਲਬ ਮੇਰੀ ਬੈਕਬੋਨ ਹੈ ਮੇਰੇ ਬੱਚੇ।
1: ਜੀ ਜੀ ਬਹੁਤ ਵਧੀਆ। ਤੇ ਮੈਂ ਤੁਹਾਨੂੰ ਪੁੱਛੂੰਗੀ ਗੁਰਵਿੰਦਰ ਜੀ, ਜਿਵੇਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ, ਅੱਜ ਜ਼ਿੰਦਗੀ ਨਾ ਬੜੀ ਭੱਜ ਰਹੀ ਹੈ ਨਾ, ਕਿਸੇ ਕੋਲ
0: ਯੈਸ
1: ਕਿਸੇ ਵਾਸਤੇ ਸਮਾਂ
0: ਹਾਂਜੀ
1: ਨਹੀਂ ਹੈ,
0: ਹਾਂਜੀ ਹਾਂਜੀ।
1: ਤੇ ਇਸ ਜ਼ਿੰਦਗੀ 'ਚ ਅਸੀਂ ਸਕੂਨ ਕਿੱਦਾਂ ਪਾ ਸਕਦੇ ਹਾਂ, ਇਹਨੂੰ ਵਧੀਆ ਕਿਵੇਂ ਬਣਾ ਸਕਦੇ ਹਾਂ?
0: ਦੇਖੋ ਜੀ, ਇੱਕ ਤਾਂ ਪਰਮਾਤਮਾ ਤੇ ਵਿਸ਼ਵਾਸ ਰੱਖੋ,
1: ਜੀ
0: ਪੋਜ਼ਿਟਿਵ ਸੋਚੋ,
1: ਜੀ
0: ਕਿਸੇ ਦਾ ਬੁਰਾ ਨਾ ਕਰੋ, ਨਾ ਹੀ ਬੁਰਾ ਸੋਚੋ,
1: ਜੀ
0: ਆਪਣੇ ਆਪ ਨੂੰ ਬਿਜ਼ੀ ਰੱਖੋ, ਕਿਸੇ ਵੀ ਐਕਟੀਵਿਟੀ 'ਚ ਬਿਜ਼ੀ ਰੱਖੋ ਜਿੱਥੋਂ ਤੁਹਾਨੂੰ ਖੁਸ਼ੀ ਮਿਲਦੀ ਹੈ, ਆਪ ਵੀ ਖੁਸ਼ ਰਹੋ ਤੇ ਦੂਸਰਿਆਂ ਨੂੰ ਵੀ ਖੁਸ਼ ਰੱਖੋ।
1: ਜੀ ਬਹੁਤ ਵਧੀਆ ਬਹੁਤ ਵਧੀਆ। ਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹੁਣ ਜਿਵੇਂ ਤੁਸੀਂ ਆਪਣਾ ਸਮਾਂ ਕਿਵੇਂ ਬਿਤਾਉਂਦੇ ਹੋ, ਤੁਹਾਡੀ ਕੀ ਦਿਨ ਚਰਿਆ ਹੈ?
0: ਮੈਂ ਜੀ ਮਾਰਨਿੰਗ ਜਦੋਂ ਉੱਠਦੀ ਹਾਂ
1: ਜੀ
0: ਆਪਣਾ ਟੀ ਵਗੈਰਾ ਲੈ ਕੇ, ਫਿਰ ਮੈਂ ਨਹਾ ਕੇ ਬਾਬਾ ਜੀ ਦਾ ਪ੍ਰਕਾਸ਼ ਘਰ ਗੁਰੂ ਗ੍ਰੰਥ ਸਾਹਿਬ ਜੀ ਬੀੜ ਸਾਹਿਬ ਹੈ,
1: ਜੀ
0: ਥੋੜ੍ਹਾ ਜਿਹਾ ਪਾਠ ਉਹ ਕਰਦੀ ਹਾਂ। ਬਾਕੀ ਮੈਨੂੰ ਟੀਵੀ 'ਚ ਕੀਰਤਨ ਪਾਠ ਸੁਣਨ ਦਾ ਬਹੁਤ ਜ਼ਿਆਦਾ ਸ਼ੌਕ ਹੈ, ਮੇਰਾ ਜ਼ਿਆਦਾ ਟਾਈਮ ਇਸੇ 'ਚ ਨਿਕਲਦਾ। ਬਾਕੀ ਮੈਨੂੰ, ਮੈਂ ਹਾਊਸ ਵਾਈਫ ਹਾਂ, ਮੈਨੂੰ ਘਰ ਦਾ ਕੰਮ ਬਹੁਤ ਅੱਛਾ ਲੱਗਦਾ ਹੈ,
1: ਜੀ
0: ਮੈਨੂੰ ਕਿਚਨ ਦਾ ਬਹੁਤ ਸ਼ੌਕ ਹੈ,
1: ਵਾਹ
0: ਮਤਲਬ ਜ਼ਿਆਦਾ ਮੈਨੂੰ ਹੁੰਦਾ ਵੀ ਵਧੀਆ ਤੋਂ ਵਧੀਆ ਜਾਂ ਅਲੱਗ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਬਣਾ ਕੇ ਬੱਚਿਆਂ ਨੂੰ ਖਵਾਵਾਂ ਤਾਂ ਕਿ ਮੇਰੇ ਬੱਚੇ ਖੁਸ਼ ਹੋਣ, ਤੇ ਮੈਨੂੰ ਗਾਰਡਨਿੰਗ ਦਾ ਬਹੁਤ ਸ਼ੌਕ ਹੈ।
1: ਵਾਹ ਜੀ ਵਾਹ,
0: ਇਹਦੇ ਨਾਲ ਮੈਨੂੰ ਐਨਰਜੀ ਵੀ ਮਿਲਦੀ ਹੈ, ਪੋਜ਼ਿਟਿਵਿਟੀ ਵੀ ਮਿਲਦੀ ਹੈ, ਮੇਰਾ ਟਾਈਮ ਵੀ ਪਾਸ ਹੁੰਦਾ ਹੈ, ਮੇਰਾ ਦਿਲ ਵੀ ਲੱਗ ਜਾਂਦਾ ਹੈ।
1: ਜੀ। ਤੇ ਗਾਰਡਨਿੰਗ ਤੁਸੀਂ ਕਰਦੇ ਹੋ ਆਪਣੇ ਘਰ ਦੇ ਵਿੱਚ, ਮੈਂ ਦੇਖਿਆ ਤੁਸੀਂ, ਹੈ ਨਾ, ਬਹੁਤ ਹਰਾ ਭਰਾ ਕੀਤਾ ਹੋਇਆ।
0: ਹਾਂਜੀ,
1: ਤੇ ਕੀ ਕੁਝ ਕਰਦੇ ਹੋ, ਤੁਹਾਨੂੰ ਮਤਲਬ ਪੌਦਿਆਂ ਦੀ ਨੌਲੇਜ ਹੈ ਪੂਰੀ?
0: ਨੌਲੇਜ ਨਹੀਂ ਵੀ ਹੁੰਦੀ ਪਰ ਆਪੇ ਹੀ ਆ ਜਾਂਦੀ ਹੈ, ਮਤਲਬ ਮੈਂ
1: ਜੀ
0: ਪੌਦਿਆਂ ਨੂੰ ਮਰਨ ਨਹੀਂ
1: ਜੀ
0: ਦਿੰਦੀ।
1: ਬੱਚਿਆਂ ਵਾਂਗੂ ਪਾਲਦੇ ਹੋ?
0: ਹਾਂਜੀ, ਕਿਉਂਕਿ ਖਾਦ ਖੁਦ ਅੱਜ ਕੱਲ੍ਹ ਤਾਂ ਸਾਰਾ ਕੁਛ ਪਤਾ ਹੀ ਹੈ ਕਿਵੇਂ ਬਣਾਉਣਾ ਹੈ, ਕੀ ਕਰਨਾ ਹੈ ਨਾ, ਤੇ ਉਹ ਮਤਲਬ ਕਦੀ ਪਿਆਜ਼ ਦੇ ਛਿਲਕੇ ਭਿਓਂ ਤੇ ਪਾਣੀ 'ਚ, ਉਹ ਪਾਣੀ ਨਾਲ ਗਾਰਡਨਿੰਗ ਕਰਤੀ,
1: ਵਾਹ
0: ਕੇਲੇ ਦੇ ਛਿਲਕੇ ਭਿਓਂ ਦਿੱਤੇ
1: ਜੀ
0: ਉਹਦੇ ਪਾਣੀ ਨਾਲ, 15 ਦਿਨਾਂ ਬਾਅਦ ਉਹਨਾਂ ਦੇ ਸਪਰੇ ਕਰ ਦਿੱਤਾ,
1: ਜੀ ਜੀ
0: ਤੇ ਅਲੱਗ ਅਲੱਗ ਪਲਾਂਟਸ ਦਾ ਮੈਨੂੰ ਬਹੁਤ ਸ਼ੌਂਕ ਹੈ, ਕਿੱਥੋਂ ਮਰਜ਼ੀ ਲੈ ਕੇ ਆਵਾਂ ਮੈਂ, ਪਰ ਮੈਨੂੰ ਸ਼ੌਂਕ ਹੈ ਵੀ ਮੇਰੇ ਬੂਟੇ ਜਿੰਦੇ ਰਹਿਣ,
1: ਜੀ ਜੀ
0: ਹਰੇ
1: ਜੀ
0: ਭਰੇ ਰਹਿਣ।
1: ਜੀ ਬਿਲਕੁਲ, ਅੱਜ ਤਾਂ ਸਮੇਂ ਦੀ ਮੰਗ ਹੀ ਹੈ ਨਾ, ਅਸੀਂ ਹਰਿਆ ਭਰਿਆ
0: ਹਾਂਜੀ
1: ਰੱਖੇ
0: ਹਾਂਜੀ,
1: ਕਿਉਂਕਿ ਗਰਮੀ ਇੰਨੀ ਜ਼ਿਆਦਾ ਹੋ ਰਹੀ ਹੈ।
0: ਐਕਚੁਅਲੀ
1: ਤੇ
0: ਪਲਾਂਟਸ ਨਾਲ ਹੀ ਪੋਜ਼ਿਟਿਵਿਟੀ ਜ਼ਿਆਦਾ ਆਉਂਦੀ ਹੈ,
1: ਜੀ ਜੀ
0: ਮਨ ਲੱਗਦਾ ਹੈ ਨਾ, ਕੋਈ ਆਉਂਦਾ ਵੀ ਹੈ ਜਦੋਂ ਐਪਰੀਸ਼ੀਏਟ ਕਰਦਾ ਹੈ ਤਾਂ ਉਦੋਂ ਜ਼ਿਆਦਾ ਅੱਛਾ ਲੱਗਦਾ ਵੀ ਵਾਕਈ ਵੀ ਕਿੱਤਾ ਸਫਲ ਹੋ ਰਿਹਾ ਸਾਡਾ।
1: ਜੀ ਜੀ ਤੇ ਜਿਹੜੇ ਨੁਕਤੇ ਤੁਸੀਂ ਹੁਣੇ ਦੱਸ ਰਹੇ ਸੀ ਵੀ ਕਈ ਵਾਰ ਤੁਸੀਂ ਪਿਆਜ਼ ਦੇ ਛਿਲਕੇ ਭਿਉਂ ਕੇ ਪਾਉਂਦੇ ਹੋ, ਤੇ ਉਹ ਥੋੜਾ ਜਿਹਾ

0: ਡਿਟੇਲ ਦੇ ਵਿੱਚ ਦੱਸੋ ਤਾਂ ਕਿ ਸਾਡੇ ਸਰੋਤਿਆਂ ਨੂੰ ਵੀ ਇਸ ਦਾ ਕੁਝ ਫਾਇਦਾ ਮਿਲ ਸਕੇ, ਉਹ ਵੀ ਆਪਣੇ ਪੌਦਿਆਂ ਦਾ ਧਿਆਨ ਰੱਖ ਸਕਣ।
1: ਪਿਆਜ਼ ਦੇ ਛਿਲਕੇ ਜਦੋਂ ਅਸੀਂ ਪਿਆਜ਼ ਕੱਟਦੇ ਹਾਂ ਉਹਨਾਂ ਨੂੰ ਛਿਲਕਿਆਂ ਨੂੰ ਪਾਣੀ ਦੇ ਵਿੱਚ ਭਿਓ ਕੇ,
0: ਜੀ
1: ਮਤਲਬ ਇੱਕ ਰਾਤ ਰੱਖ ਦਿਓ, ਦੂਸਰੇ ਦਿਨ ਪਾਣੀ ਨੂੰ ਪਿਆਜ਼ ਦੇ ਕੱਢ ਦਿਓ ਤੇ ਪਾਣੀ ਨੂੰ ਛਾਣ ਕੇ ਤੇ ਥੋੜਾ ਥੋੜਾ ਪਾਣੀ ਸਾਰੇ ਪੌਦੇ 'ਚ ਪਾ ਦਿਓ। 15 ਦਿਨਾਂ ਬਾਅਦ ਪਾਉਣਾ ਤੇ
0: ਜੀ
1: ਉਹਦੇ ਨਾਲ ਵੀ ਇੱਕ ਤਾਂ ਕੀੜੇ ਨਹੀਂ ਆਉਣਗੇ ਤੇ ਪਲਾਂਟਸ ਦੀ ਗਰੋਥ ਵੀ ਬੜੀ ਅੱਛੀ ਹੋਏਗੀ। ਕੇਲੇ ਦਾ ਵੀ ਸਹੀ ਸੇਮ ਹੀ ਸਿਸਟਮ ਹੈ, ਭਿਓ ਕੇ ਪਾਣੀ 'ਚ ਰੱਖ ਦਿਓ। ਜਾਂ ਕੇਲਿਆਂ ਦਾ ਇਹ ਵੀ ਅਸੀਂ ਉਹਨਾਂ ਨੂੰ ਜਿਹੜੀ ਛਿਲਕੀ ਉਹਨਾਂ ਨੂੰ ਸੁਕਾ ਵੀ ਸਕਦੇ ਹਾਂ, ਸੁਕਾ ਕੇ ਉਹਨਾਂ ਦਾ ਪਾਊਡਰ ਬਣਾ ਕੇ ਉਹ ਵੀ 15 ਕੁ ਦਿਨਾਂ ਬਾਅਦ ਮਤਲਬ ਉਹਦੇ 'ਚ ਪਾ ਦਿਓ। ਬਾਕੀ ਥਰਡ ਹੈ ਚਾਹ ਪੱਤੀ, ਜਿਹੜੀ ਅਸੀਂ ਰੋਜ਼ ਵੇਸਟ ਕਰਦੇ ਹਾਂ ਉਹਨੂੰ ਚਾਹ ਪੱਤੀ ਬਣਾ ਕੇ ਉਹਨੂੰ ਵਾਸ਼ ਕਰਕੇ ਤੇ ਮਤਲਬ ਭਾਂਡੇ 'ਚ ਪਾ ਕੇ ਉਹਨਾਂ ਨੂੰ ਡਰਾਈ ਕਰਨਾ, ਸੁਕਾਉਣਾ ਤੇ
0: ਜੀ
1: ਉਹ ਥੋੜੇ ਦਿਨਾਂ ਬਾਅਦ ਉਹ ਵੀ ਤੁਸੀਂ ਖਾਦ ਦੇ ਤੌਰ ਤੇ ਤੁਸੀਂ ਯੂਜ਼ ਕਰ ਸਕਦੇ ਹੋ।
0: ਵਾਹ ਜੀ ਵਾਹ, ਬਹੁਤ ਵਧੀਆ ਨੁਕਤੇ ਤੁਸੀਂ ਦੱਸੇ ਤੇ ਮੈਨੂੰ ਤਾਂ ਆਪ ਗਾਰਡਨਿੰਗ ਦਾ ਸ਼ੌਂਕ ਹੈ ਤੇ ਇਹ ਨੁਕਤੇ ਮੈਂ ਜ਼ਰੂਰ ਅਜਮਾਉਂਗੀ ਆਪਣੇ
1: ਠੀਕ
0: ਪੌਦਿਆਂ ਦੇ
1: ਹੈ,
0: ਉੱਤੇ ਤੇ ਉਹ
1: ਥੈਂਕ
0: ਪੌਦੇ ਵੀ ਤੁਹਾਨੂੰ ਅਸੀਸਾਂ ਦੇਣਗੇ ਫਿਰ।
1: ਥੈਂਕ
0: ਤੇ ਗੁਰਵਿੰਦਰ ਜੀ, ਹੁਣ ਮੈਂ ਤੁਹਾਨੂੰ ਪੁੱਛੂੰਗੀ, ਤੁਸੀਂ ਆਪਣੀ ਖੁਰਾਕ ਦੇ ਵਿੱਚ ਕੀ ਲੈਂਦੇ ਹੋ, ਆਪਣੀ ਸਿਹਤ ਦਾ ਧਿਆਨ ਕਿਵੇਂ ਰੱਖਦੇ ਹੋ?
1: ਮੈਂ ਜੀ ਡੇਲੀ ਇੱਕੋ ਚੀਜ਼ ਨਹੀਂ ਖਾਂਦੀ ਕਦੀ ਵੀ। ਸਾਡਾ ਜਿਹੜਾ ਬ੍ਰੇਕਫਾਸਟ ਹੁੰਦਾ ਉਹ ਡੇਲੀ ਰੂਟੀਨ ਮੁਤਾਬਕ ਚੇਂਜ ਹੁੰਦਾ ਹੈ।
0: ਜੀ
1: ਕਿਸੇ ਟਾਈਮ ਅਸੀਂ ਓਟਸ ਖਾ ਲੈਂਦੇ ਹਾਂ, ਮਤਲਬ ਭਿਗੋ ਕੇ ਖਾਂਦੇ ਹਾਂ, ਜਾਂ ਬੋਇਲ ਕਰਕੇ ਉਹਦੇ ਵਿੱਚ ਫਰੂਟਸ ਵਗੈਰਾ ਪਾ ਕੇ ਖਾ ਲੈਂਦੇ ਹਾਂ ਤੇ ਬ੍ਰੈਡ ਸੈਂਡਵਿਚ ਖਾ ਲੈਂਦੇ ਹਾਂ। ਬਾਕੀ ਦਲੀਆ
0: ਜੀ
1: ਹੈ ਨਾ, ਪੋਹਾ, ਪੋਹੇ 'ਚ ਵੈਜੀਟੇਬਲ ਵਗੈਰਾ ਪਾ ਕੇ, ਪੀਨਟਸ ਪਾ ਕੇ ਤੇ ਉਹ ਵੀ ਬੜਾ ਅੱਛਾ ਬਣ ਜਾਂਦਾ ਹੈ।
0: ਜੀ
1: ਤੇ ਇੱਕ ਦਿਨ ਹਫ਼ਤੇ 'ਚ ਅਸੀਂ ਉਹ ਵੀ ਬਾਏ ਚਾਂਸ ਹੀ ਕਈ ਵਾਰੀ ਦਿਲ ਕਰੇ ਤਾਂ ਅਸੀਂ ਪਰੌਂਠੀ ਬਣਾਉਂਦੇ ਹਾਂ, ਅਦਰਵਾਈਜ਼ ਅਸੀਂ ਪਰੌਂਠੀ ਨਹੀਂ ਖਾਂਦੇ,
0: ਜੀ
1: ਜਾਂ
0: ਅੱਛਾ
1: ਬ੍ਰੈਡ ਆਮਲੇਟ।
0: ਜੀ ਅੱਛਾ, ਤੁਸੀਂ ਤਲੇ ਤੋਂ ਗੁਰੇਜ਼ ਕਰਦੇ ਹੋ
1: ਹਾਂਜੀ,
0: ਹਨਾ?
1: ਘਿਓ ਬਿਲਕੁਲ ਘੱਟ ਖਾਂਦੇ ਹਾਂ ਅਸੀਂ।
0: ਜੀ
1: ਸਬਜ਼ੀ ਤੇ ਸਬਜ਼ੀ ਵਿੱਚ ਵੀ ਅਸੀਂ ਆਇਲ ਬਹੁਤ ਘੱਟ ਯੂਜ਼ ਕਰਦੇ ਹਾਂ,
0: ਜੀ
1: ਜ਼ਿਆਦਾਤਰ ਅਸੀਂ ਏਅਰ ਫਰਾਈਰ 'ਚ ਬਣਾਉਂਦੇ ਹਾਂ
0: ਜੀ
1: ਚਿਕਨ ਵਗੈਰਾ ਜੋ ਵੀ ਬਣਾਉਣਾ ਹੁੰਦਾ ਹੈ, ਤਾਂ ਕਿ ਉਸ ਫਰਾਈ ਨਾ ਕਰਨਾ ਪਵੇ ਤੇ ਅਸੀਂ ਜ਼ਿਆਦਾ ਏਅਰ ਫਰਾਈ 'ਚ ਯੂਜ਼ ਕਰਦੇ ਹਾਂ। ਜੇ ਅਸੀਂ ਰਾਈਸ ਵੀ ਬਣਾਉਂਦੇ ਹਾਂ ਉਹ ਅਸੀਂ ਸਟੀਮ ਰਾਈਸ ਜਿਹੜਾ ਹੁੰਦਾ ਉਹਦੇ 'ਚ ਬਣਾਉਂਦੇ ਹਾਂ ਤੇ ਤਾਂ ਕਿ ਉਹਦੇ 'ਚ ਆਇਲ ਵਗੈਰਾ ਨਹੀਂ ਯੂਜ਼ ਕਰਨਾ। ਮਸਾਲੇ ਅਸੀਂ ਬਹੁਤ ਘੱਟ ਯੂਜ਼ ਕਰਦੇ ਹਾਂ, ਮਿਰਚਾਂ ਅਸੀਂ ਬਹੁਤ ਘੱਟ ਯੂਜ਼ ਕਰਦੇ ਹਾਂ, ਕਿਉਂਕਿ ਇਹਨਾਂ ਚੀਜ਼ਾਂ ਤੋਂ ਬਗੈਰ ਵੀ ਬਹੁਤ ਅੱਛੀ ਖਾਣਾ ਬਣ ਜਾਂਦਾ ਹੈ। ਅੱਛਾ
0: ਜੀ, ਬਹੁਤ ਵਧੀਆ। ਉਹ ਤਾਂ ਕਹਿੰਦੇ ਹੀ ਹੈ ਜੀ, ਮਾਂ ਦੇ ਹੱਥਾਂ ਦੇ ਵਿੱਚ ਤਾਂ ਵੈਸੇ ਹੀ ਸਵਾਦ
1: ਹਾਂਜੀ
0: ਹੁੰਦਾ ਹੈ।
1: ਹਾਂਜੀ ਹਾਂਜੀ
0: ਹਾਂ, ਤੇ ਤੁਸੀਂ ਬੜੇ ਪਿਆਰ ਨਾਲ ਜਦੋਂ ਬਣਾਉਂਦੇ ਹੋ ਤੇ ਉਹ ਵਧੀਆ ਹੀ ਬਣੇਗਾ। ਤੇ ਇਹ ਦੱਸੋ, ਰਾਤ ਦਾ ਖਾਣਾ ਤੁਸੀਂ ਕਦੋਂ ਤੱਕ ਖਾ ਲੈਂਦੇ ਹੋ?
1: ਅਸੀਂ 8:15 8:30 ਦੇ ਨੀਅਰ ਅਬਾਊਟ ਖਾ ਲੈਂਦੇ ਹਾਂ।
0: ਜੀ।
1: ਰਾਤ ਵੇਲੇ ਅਸੀਂ ਰੋਟੀ ਨਹੀਂ ਖਾਂਦੇ,
0: ਜੀ
1: ਅਸੀਂ ਦਾਲ ਸਬਜ਼ੀ ਤੇ ਸਲਾਦ।
0: ਜੀ ਬਹੁਤ ਵਧੀਆ, ਬਹੁਤ ਵਧੀਆ। ਤੇ ਮੈਨੂੰ ਪੂਰੀ ਉਮੀਦ ਹੈ ਸਾਡੇ ਸਰੋਤਿਆਂ ਨੂੰ ਤੁਹਾਡੇ ਤੋਂ ਬਹੁਤ ਲਾਹੇਵੰਦ ਜਾਣਕਾਰੀ ਮਿਲ ਰਹੀ ਹੈ, ਕਿਉਂਕਿ ਅਗਰ ਰਾਤ ਦਾ ਖਾਣਾ ਤੁਸੀਂ ਲੈਣਾ ਹੈ ਤਾਂ ਬੜਾ ਹਲਕਾ ਲੈਣਾ ਹੈ ਦੋਸਤੋ, ਤਾਂ ਕਿ ਤੁਹਾਡੀ ਸਿਹਤ ਠੀਕ ਰਹਿ ਸਕੇ।
1: ਹਾਂਜੀ,
0: ਤੇ
1: ਅਨਾਜ ਵਿੱਚ ਸ਼ੂਗਰ ਹੁੰਦੀ ਹੈ, ਇਸ ਕਰਕੇ ਅਸੀਂ ਰਾਤ ਵੇਲੇ ਰੋਟੀ ਨਹੀਂ ਖਾਂਦੇ।
0: ਤੇ ਗੁਰਵਿੰਦਰ ਜੀ, ਇੱਕ ਚੀਜ਼ ਮੈਂ ਸ਼ੁਰੂ ਤੋਂ ਹੀ ਪੁੱਛਣਾ ਚਾਹੁੰਦੀ ਸੀ ਕਿ ਤੁਸੀਂ ਬੜੇ ਪਿਆਰੇ, ਬੜੇ ਸ਼ਾਂਤ ਜੇ ਸੁਭਾਅ ਦੇ ਮੈਨੂੰ ਲੱਗ ਰਹੇ ਹੋ। ਤੇ ਗੁਰਵਿੰਦਰ ਜੀ, ਮੈਂ ਸ਼ੁਰੂ ਤੋਂ ਹੀ, ਮਤਲਬ ਜਦੋਂ ਤੋਂ ਤੁਹਾਡੇ ਕੋਲ ਆ ਕੇ ਬੈਠੀ ਹਾਂ ਨਾ, ਮੈਨੂੰ ਬੜਾ ਅੱਛਾ ਲੱਗ ਰਿਹਾ, ਕਿਉਂਕਿ ਤੁਸੀਂ ਬੜੇ ਸ਼ਾਂਤ ਸੁਭਾਅ ਦੇ ਮੈਨੂੰ ਲੱਗ ਰਹੇ ਹੋ। ਤੁਹਾਡੇ ਚਿਹਰੇ ਤੇ ਨਾ ਇੱਕ ਸਕੂਨ ਹੈ, ਤੇ ਇਸ ਸਕੂਨ ਦਾ ਰਾਜ਼ ਮੈਂ ਜ਼ਰੂਰ ਪੁੱਛਣਾ ਚਾਹੂੰਗੀ।
1: ਸੈਟੀਸਫੈਕਸ਼ਨ
0: ਜੀ, ਤੁਸੀਂ
1: ਇਨਸਾਨ ਨੂੰ ਹਰ ਹਰ ਹਾਲਤ ਵਿੱਚ ਪੋਜ਼ਿਟਿਵ ਸੋਚਣਾ ਚਾਹੀਦਾ। ਬਾਕੀ ਜੋ ਹੈ ਉਹ ਤਾਂ ਪਰਮਾਤਮਾ ਨੇ ਕਰਨਾ ਹੀ, ਆਪਣੇ ਹੱਥ ਵਿੱਚ ਤਾਂ ਕੁਛ ਨਹੀਂ,
0: ਜੀ
1: ਪਰ ਪੋਜ਼ਿਟਿਵ ਸੋਚਣਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਪੋਜ਼ਿਟਿਵ ਸੋਚਾਂਗੇ, ਰੱਬ ਨੂੰ ਹਮੇਸ਼ਾ ਪ੍ਰੈਜੈਂਟ ਹੋਏਗਾ, ਪਰਮਾਤਮਾ ਨੂੰ ਸੋਚ ਕੇ ਆਪੇ ਸਕੂਨ ਆ ਜਾਂਦਾ ਹੈ।
0: ਜੀ, ਕਿਉਂਕਿ ਦੁੱਖ ਸੁੱਖ ਤਾਂ ਦੇਖੋ ਜੀ ਹਰ ਇੱਕ ਦੀ
1: ਹਾਂਜੀ
0: ਜ਼ਿੰਦਗੀ ਦੇ ਵਿੱਚ
1: ਹਾਂਜੀ,
0: ਹੈ
1: ਲਾਈਫ ਹੈ ਜੀ ਇਹ ਤਾਂ।
0: ਜੀ, ਤੇ ਹੁਣ ਜਦੋਂ ਦੁੱਖ ਸੁੱਖ ਦੀ ਗੱਲ ਚੱਲ ਰਹੀ ਹੈ ਤੇ ਕੁਝ ਸਾਂਝਾ ਕਰਨਾ ਚਾਹੋਗੇ ਲਾਈਫ ਦੀ, ਕੋਈ ਆਪਣੀ ਜ਼ਿੰਦਗੀ ਦੀ ਕੋਈ ਘਟਨਾ ਹੈ ਨਾ ਜਿਹੜੀ ਤੁਸੀਂ ਹਮੇਸ਼ਾ ਯਾਦ ਕਰਦੇ ਹੋ, ਕੋਈ ਆਪਣੇ ਮਾਤਾ ਪਿਤਾ ਜੀ ਦੀ ਗੱਲ ਜਾਂ ਆਪਣੇ ਕਿਸੇ ਭਰਾ ਦੀ ਗੱਲ, ਤੇ ਕੋਈ ਅਗਰ ਸਾਂਝੀ ਕਰਨਾ ਚਾਹੋ ਜਾਂ ਕਿਸੇ ਆਪਣੇ ਦੋਸਤ ਦੀ ਗੱਲ?
1: ਮੈਨੂੰ ਜੀ ਸਾਰੇ ਕੋਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਹੈ, ਰਿਸਪੈਕਟ ਬਹੁਤ ਜ਼ਿਆਦਾ ਮਿਲੀ ਹੈ,
0: ਜੀ
1: ਕਿਉਂਕਿ ਮੈਂ ਖੁਦ ਕਿਸੇ ਨੂੰ ਕੁਛ ਨਹੀਂ ਕਹਿੰਦੇ।
0: ਜੀ
1: ਜੇ
0: ਜੀ
1: ਅਸੀਂ ਕਿਸੇ ਨੂੰ ਬੁਰਾ ਬੋਲਾਂਗੇ ਤਾਂ ਸਾਨੂੰ ਕੋਈ ਬੁਰਾ ਬੋਲੇਗਾ, ਹੈ ਨਾ?
0: ਜੀ
1: ਤੇ ਇੱਕ ਮੇਰੀ ਨੇਚਰ ਹੈ, ਮੈਂ ਪੋਜ਼ਿਟਿਵ ਬਹੁਤ ਸੋਚਦੀ ਹਾਂ।
0: ਵਾਹ ਜੀ, ਕਿਉਂਕਿ ਤੁਹਾਡੀ ਹਰ ਗੱਲ ਦੇ ਵਿੱਚ ਇਹ ਪੋਜ਼ਿਟਿਵਿਟੀ ਹੈ ਨਾ, ਤੁਹਾਡੀ
1: ਹਾਂਜੀ,
0: ਜਿਹੜੀ ਸੋਚ ਹੈ ਤੁਸੀਂ ਬਾਰ-ਬਾਰ।
1: ਮੇਰੇ ਪੇਰੈਂਟਸ, ਮੇਰੇ ਬ੍ਰਦਰਸ ਸਭ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਰਿਸਪੈਕਟ ਦਿੱਤੀ ਹੈ, ਜੋ ਕਿ ਅੱਜ ਵੀ ਦੇ ਰਹੇ ਹੈ,
0: ਜੀ
1: ਤੇ ਮੈਨੂੰ

0: ਪ੍ਰਾਊਡ ਹੈ ਆਪਣੇ ਪੇਰੈਂਟਸ ਤੇ, ਆਪਣੇ ਭਰਾਵਾਂ ਤੇ, ਸਭ ਤੇ। ਬਹੁਤ ਉਹਨਾਂ ਨੇ ਮੈਨੂੰ ਰਿਸਪੈਕਟ ਦਿੱਤੀ ਹੈ, ਪਿਆਰ ਦਿੱਤਾ ਹੈ।
1: ਜੀ ਜੀ ਜੀ ਤੇ ਜ਼ਿੰਦਗੀ 'ਚ ਜੋ ਕੁਛ ਵੀ ਤੁਸੀਂ ਚਾਹੁੰਦੇ ਸੀ ਉਹ ਸਭ ਤੁਹਾਨੂੰ ਮਿਲਿਆ ਹੈ ਰੱਬ ਦੀ ਕਿਰਪਾ ਨਾਲ?
0: ਦੇਖੋ ਜੀ, ਸਾਰਾ ਕੁਛ ਤਾਂ ਕਿਸੇ ਨੂੰ ਕਦੇ ਵੀ ਨਹੀਂ ਮਿਲਦਾ, ਹੈ ਨਾ।
1: ਜੀ
0: ਜੇ
1: ਜੀ
0: ਰੱਬ ਇੱਕ ਚੀਜ਼ ਦਿੰਦਾ ਹੈ, ਦੂਜੀ ਦੀ ਕਮੀ ਆ ਜਾਂਦੀ ਹੈ। ਬਾਕੀ ਲਾਈਫ 'ਚ ਬੈਲੈਂਸ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਕੋਈ ਨਹੀਂ ਵੀ ਮਿਲੀ, ਸਾਨੂੰ ਸ਼ਿਕਵਾ ਕੁਛ ਨਹੀਂ ਹੈ।
1: ਵਾਹ,
0: ਅਸੀਂ ਉਸ 'ਚ ਵੀ ਪਰਮਾਤਮਾ ਦਾ ਸ਼ੁਕਰ ਕਰਦੇ ਵੀ ਸ਼ਾਇਦ ਉਹ ਚੀਜ਼ ਸਾਡੀ ਕਿਸਮਤ 'ਚ ਨਹੀਂ ਸੀ।
1: ਬਿਲਕੁਲ ਹਾਂਜੀ। ਤੇ ਹੋਰ ਤੁਹਾਡੇ ਨਾਲ ਗੱਲਾਂ ਕਰਾਂਗੇ, ਪਰ ਗੱਲਾਂ ਕਰਦੇ ਕਰਦੇ ਮੈਂ ਸੋਚਿਆ ਕਿ ਇੱਕ ਗੀਤ ਤੁਹਾਡੇ ਤੋਂ ਪੁੱਛਿਆ ਜਾਵੇ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਗੀਤ ਪਸੰਦ ਹੈ, ਤੁਸੀਂ ਗੀਤ ਸੁਣਨ ਦੇ ਸ਼ੌਕੀਨ ਹੋ।
0: ਬਿਲਕੁਲ
1: ਜੀ ਤੇ ਕਿਸ ਤਰ੍ਹਾਂ ਦੇ ਗੀਤ ਤੁਸੀਂ ਸੁਣਦੇ ਹੋ ਤੇ ਕੋਈ ਗੀਤ ਦੱਸੋ, ਅਸੀਂ ਆਪਣੇ ਸਰੋਤਿਆਂ ਨੂੰ ਸੁਣਵਾਵਾਂਗੇ। ਜੀ ਦੋਸਤੋ, ਜਿਵੇਂ ਕਿ ਗੁਰਵਿੰਦਰ ਜੀ ਹਰ ਗੱਲ ਤੇ ਰੱਬ ਦਾ ਸ਼ੁਕਰਾਨਾ ਕਰ ਰਹੇ ਨੇ, ਤੇ ਉਹਨਾਂ ਦਾ ਜਿਹੜਾ ਪਸੰਦ ਦਾ ਗੀਤ ਹੈ ਉਹ ਵੀ ਸ਼ੁਕਰਾਨਾ ਹੀ ਹੈ, ਤੇ ਇਹ ਗੀਤ ਤੁਸੀਂ ਸੁਣੋ। ਗੱਲਾਂ ਸਾਡੀਆਂ ਜਾਰੀ ਰਹਿਣਗੀਆਂ ਤੇ ਇਸ ਦਰਮਿਆਨ ਅਸੀਂ ਇੱਕ ਮਿਊਜ਼ੀਕਲ ਬ੍ਰੇਕ ਲੈ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਫਿਰ ਤੋਂ ਹਾਜ਼ਰ ਹੋਵਾਂਗੇ। ਸਿਲਸਿਲਾ ਚੱਲ ਰਿਹਾ ਜੀ ਸਾਡਾ, ਛਾਵਾਂ ਠੰਡੀਆਂ ਨੇ ਬੋਰਡ ਦੀਆਂ।
0: ਥੈਂਕ ਯੂ ਜੀ।

0: ਲਓ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਮੈਂ ਹਾਜ਼ਰ ਹਾਂ ਦੀਪਾ ਛਾਬੜਾ, ਤੇ ਮੇਰੇ ਨਾਲ ਬਣੇ ਹੋਏ ਨੇ ਗੁਰਵਿੰਦਰ ਜੀ, ਜਿਹੜੇ ਕਿ ਸਾਨੂੰ ਬਹੁਤ ਪਿਆਰੀਆਂ ਪਿਆਰੀਆਂ ਬਹੁਤ ਅੱਛੀਆਂ ਅੱਛੀਆਂ ਗੱਲਾਂ ਸਾਨੂੰ ਦੱਸ ਰਹੇ ਨੇ। ਤੇ ਹੁਣ ਗੁਰਵਿੰਦਰ ਜੀ ਨੂੰ ਮੈਂ ਪੁੱਛੂੰਗੀ ਕਿ ਗੁਰਵਿੰਦਰ ਜੀ, ਸਾਡੇ ਸਰੋਤਿਆਂ ਲਈ ਕੋਈ ਸੁਨੇਹਾ ਜਿਸ ਨਾਲ ਉਹ ਆਪਣੀ ਜ਼ਿੰਦਗੀ ਨੂੰ ਵੀ ਵਧੀਆ ਬਣਾ ਸਕਣ, ਤੇ ਜ਼ਰੂਰ ਦਿਓ।
1: ਹਾਂਜੀ, ਮੈਂ ਸਰੋਤਿਆਂ ਨੂੰ ਇਹੀ ਕਹਾਂਗੀ ਜੀ, ਆਪਣੇ ਪਰਿਵਾਰ ਨਾਲ ਪਿਆਰ ਕਰੋ, ਹਮੇਸ਼ਾ ਆਪਣੇ ਬੱਚਿਆਂ ਨੂੰ ਪਿਆਰ ਕਰੋ, ਆਪਣੇ ਪਰਿਵਾਰ ਨੂੰ ਪਿਆਰ ਕਰੋ, ਕਿਉਂਕਿ ਬੱਚਿਆਂ ਨੂੰ ਤੇ ਪਰਿਵਾਰ ਨੂੰ ਪਿਆਰ ਦੀ ਤੇ ਇੱਜ਼ਤ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਜਿਵੇਂ ਕਿ ਅੱਜ ਕੱਲ੍ਹ ਦਾ ਸਮਾਂ ਚੱਲ ਰਿਹਾ ਫੋਨ ਦਾ, ਫੋਨ ਜ਼ਿਆਦਾ ਯੂਜ਼ ਕਰਨ ਕਰਕੇ ਜਿਹੜੇ ਆਪਣੇ ਪਰਿਵਾਰ ਦੇ ਬੱਚੇ ਹੈ, ਆਪਣੇ ਪਰਿਵਾਰ ਦੇ ਮੈਂਬਰਸ ਹੈ, ਉਹ ਦੂਰ ਹੋ ਜਾਂਦੇ ਹੈ, ਕਿਉਂਕਿ ਉਹਨਾਂ ਨੂੰ ਆਪਣੇ ਵਿਚਾਰ ਇੱਕ ਦੂਜੇ ਨਾਲ ਸਾਂਝੇ ਕਰਨ ਦਾ ਬਿਲਕੁਲ ਵੀ ਸਮਾਂ ਨਹੀਂ ਮਿਲਦਾ। ਇਸ ਕਰਕੇ ਜਿਹੜੀ ਸਾਡੀ ਏਜ ਹੈ, ਬਜ਼ੁਰਗੀ ਦੀ, ਜੋ ਵੀ ਸਾਨੂੰ ਉਹਨੂੰ ਟਾਈਮ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਸ ਉਮਰ ਵਿੱਚ ਇੱਕ ਬੰਦੇ ਨੂੰ, ਜਦੋਂ ਇੱਕ ਬੰਦਾ ਜ਼ਿਆਦਾ ਬਿਜ਼ੀ ਹੋਵੇ, ਦੂਸਰਾ ਵਿਹਲਾ ਹੋਵੇ, ਇਕੱਲਾ ਹੋਵੇ, ਉਹਨੂੰ ਇਕੱਲਾਪਨ ਜ਼ਿਆਦਾ ਮਹਿਸੂਸ ਹੁੰਦਾ। ਇਸ ਕਰਕੇ ਇਹਨਾਂ ਚੀਜ਼ਾਂ ਨਾਲ ਹੀ ਬੰਦੇ ਦੀ ਹੈਲਥ ਵੀ ਸਫ਼ਰ ਕਰਦੀ ਹੈ, ਕਿਉਂਕਿ ਇਕੱਲਾਪਨ ਬਹੁਤ ਬੁਰੀ ਚੀਜ਼ ਹੁੰਦੀ ਹੈ,
0: ਬਿਲਕੁਲ
1: ਹਰ ਇੱਕ ਬਰਦਾਸ਼ਤ ਨਹੀਂ ਕਰ ਸਕਦਾ। ਇਸ ਕਰਕੇ ਆਪਣੇ ਪਰਿਵਾਰ ਨੂੰ ਟਾਈਮ ਦਿਓ, ਬੱਚਿਆਂ ਨਾਲ ਆਪਣੇ ਵਿਊਜ਼, ਜਿਹੜੇ ਆਪਣੇ ਵਿਚਾਰ ਹੈ ਉਹ ਅੱਗੇ ਰੱਖੋ, ਉਹਨਾਂ ਦੇ ਵਿਚਾਰ ਸੁਣੋ। ਜ਼ਰੂਰੀ ਨਹੀਂ ਹੈ ਵੀ ਅਸੀਂ ਹਰ ਟਾਈਮ ਠੀਕ ਹੋ ਸਕਦੇ, ਕਿਸੇ ਟਾਈਮ ਅਸੀਂ ਗਲਤ ਵੀ ਹੋ ਸਕਦੇ ਹਾਂ। ਜੇ ਬੱਚੇ ਜੋ ਅਸੀਂ ਵਿਚਾਰ ਆਪਣੇ ਸਾਂਝੇ ਕਰਾਂਗੇ, ਬੱਚੇ ਸਾਨੂੰ ਅੱਛੀ ਗਾਈਡ ਦੇ ਕਰਨਗੇ, ਸਾਨੂੰ ਆਪਣੇ ਸਾਨੂੰ ਸਗੋਂ ਸਮਝਾਉਣਗੇ ਵੀ ਇਸ ਤਰ੍ਹਾਂ ਨਹੀਂ ਕਰਨਾ, ਉਸ ਤਰ੍ਹਾਂ ਨਹੀਂ ਕਰਨਾ, ਸਾਨੂੰ ਆਉਣ ਵਾਲੇ ਟਾਈਮ ਬਾਰੇ ਅੱਛੀ ਸੋਚ ਮਿਲੇਗੀ, ਤਾਂ ਕਿ ਅਸੀਂ ਉਹਨਾਂ ਦੀ ਸੋਚ ਨਾਲ ਆਪਣੀ ਸੋਚ ਮਿਲਾ ਕੇ ਸਾਰਾ ਪਰਿਵਾਰ ਅਸੀਂ ਇਕੱਠੇ ਅੱਗੇ ਵੱਧ ਸਕੀਏ। ਕਿਉਂਕਿ ਜੇ ਅਸੀਂ ਕਿਸੇ ਦੇ ਵਿਚਾਰ ਸੁਣਾਂਗੇ ਨਹੀਂ, ਅਸੀਂ ਹਮੇਸ਼ਾ ਆਪ ਹੀ ਸੋਚਾਂਗੇ ਵੀ ਅਸੀਂ ਹਮੇਸ਼ਾ ਠੀਕ ਹੁੰਦੇ ਹਾਂ, ਲੇਕਿਨ ਇਹ ਕਦੇ ਵੀ ਨਹੀਂ ਹੁੰਦਾ। ਹਮੇਸ਼ਾ ਸਾਰਾ ਪਰਿਵਾਰ ਠੀਕ ਹੋਣਾ ਚਾਹੀਦਾ, ਸਭ ਦੀਆਂ ਗੱਲਾਂ ਸੁਣੋ, ਉੱਤੇ ਤੇ ਵਿਚਾਰ ਕਰੋ, ਜਿਹੜੀ ਚੀਜ਼ ਠੀਕ ਹੈ ਉਹਨੂੰ ਅਪਣਾ ਲਓ, ਜਿਹੜੀ ਗਲਤ ਹੈ ਉਹ ਆਪਣੀ ਸਲਾਹ ਦੇ ਨਾਲ ਉਸਨੂੰ ਘੱਟ ਕਰ ਦਿਓ। ਕਿਉਂਕਿ ਜੇ ਅਸੀਂ ਆਪਣੇ ਵਿਚਾਰ ਪੇਸ਼ ਨਹੀਂ ਕਰਾਂਗੇ, ਬੱਚਿਆਂ ਨੂੰ ਨਹੀਂ ਪਤਾ ਲੱਗੇਗਾ ਸਾਡੇ ਦਿਲ 'ਚ ਕੀ ਚੱਲ ਰਿਹਾ ਜਾਂ ਬੱਚਿਆਂ ਦੇ ਦਿਲ 'ਚ ਕੀ ਚੱਲ ਰਿਹਾ। ਇਸ ਚੀਜ਼ 'ਚ ਬਿਲਕੁਲ ਸਾਫ਼ ਪਾਰਦਰਸ਼ਕਤਾ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਕਿਸੇ ਵੀ ਪਰਿਵਾਰ ਵਿੱਚ ਕੋਈ ਵੀ ਉਲਝਣ ਪੈਦਾ ਨਾ ਹੋਵੇ।
0: ਜੀ ਜੀ ਜੀ, ਬਹੁਤ ਵਧੀਆ ਗੁਰਵਿੰਦਰ ਜੀ, ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਪਰਿਵਾਰ ਦੇ ਚਾਰ ਮੈਂਬਰ ਨੇ, ਹੈ ਨਾ, ਚਾਰ ਜਦੋਂ ਆਪਸ 'ਚ ਬੈਠਣਗੇ, ਉਹਦੇ 'ਚ ਬੱਚੇ ਵੀ ਤੁਹਾਨੂੰ ਚੰਗੀ ਸਲਾਹ ਦੇਣਗੇ, ਤੁਸੀਂ ਬੱਚਿਆਂ ਨੂੰ ਦਿਓਗੇ, ਤੇ ਜਿੱਥੇ ਕਿਤੇ ਕੋਈ ਗੱਲ ਕਲੈਸ਼ ਹੁੰਦੀ ਹੈ ਉਸ ਦਾ ਹੱਲ ਵੀ ਨਿਕਲ ਜਾਏਗਾ।
1: ਹਾਂਜੀ ਹਾਂਜੀ, ਬਿਨਾਂ ਗੱਲ ਕਰਨ ਤੋਂ ਹੱਲ ਨਹੀਂ ਨਿਕਲਦਾ।
0: ਜੀ ਜੀ ਜੀ, ਬਹੁਤ ਹੀ ਵਧੀਆ ਸੁਨੇਹਾ ਸਾਡੇ ਸਰੋਤਿਆਂ ਵਾਸਤੇ ਤੁਸੀਂ ਦਿੱਤਾ, ਤੇ ਤੁਸੀਂ ਸਾਡੇ ਨਾਲ ਜੁੜੇ ਗੁਰਵਿੰਦਰ ਜੀ। ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਤੁਸੀਂ ਇੱਦਾਂ ਹੀ ਸਿਹਤਮੰਦ ਜ਼ਿੰਦਗੀ ਦਾ ਆਨੰਦ ਲੈਂਦੇ ਰਹੋ। ਸਾਡੀਆਂ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਨੇ, ਤੇ ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ ਸਾਰਿਆਂ ਦਾ।
0: ਤੇ ਇਸ ਦੇ ਨਾਲ ਹੀ ਮੈਨੂੰ ਦੀਪਾ ਛਾਬੜਾ ਨੂੰ ਪ੍ਰੋਗਰਾਮ ਛਾਵਾਂ ਠੰਡੀਆਂ ਨੇ ਬੋਰਡ ਦੀਆਂ ਇੱਥੇ ਹੀ ਸੰਪੂਰਨ ਕਰਨ ਦੀ ਦਿਓ ਆ ਗਿਆ। ਨਮਸਕਾਰ, ਧੰਨਵਾਦ, ਫੇਰ ਮਿਲਣ ਤੱਕ ਆਪਣਾ ਤੇ ਆਪਣੇ ਬਜ਼ੁਰਗਾਂ ਦਾ ਰੱਖੋ ਜੀ ਖਾਸ ਖਿਆਲ।

ਵਿਸ਼ੇਸ਼ ਦਿਸ਼ਾ ਨਿਰਦੇਸ਼ ਸੰਪਾਦਨ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ। ਓਮ ਨਮੋ ਭਗਵਤੇ ਵਾਸੁਦੇਵਾਏ ਨਮਾ। ਓਮ ਨਮੋ ਭਗਵਤੇ ਵਾਸੁਦੇਵਾਏ ਨਮਾ। ਓਮ ਨਮੋ ਭਗਵਤੇ ਵਾਸੁਦੇਵਾਏ ਨਮਾ। ਆਕਾਸ਼ਵਾਣੀ FM ਬਠਿੰਡਾ ਦੇ ਸੂਝਵਾਨ ਸਰੋਤਿਓ, ਦਿਨ ਮੰਗਲਵਾਰ, ਮਿਤੀ 21 ਜੁਲਾਈ 2026, ਸਿਲਸਿਲਾ ਸ਼੍ਰੀਮਦ ਭਗਵਦ ਗੀਤਾ ਸਨਾਤਨ ਸੱਚ ਦੀ ਖੋਜ ਯਥਾਰਥ ਰੂਪ ਦੇ ਵਿੱਚ। ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਆਪ ਜੀ ਦੇ ਸਰਵਨ ਲਈ ਆਪ ਜੀ ਦੀ ਖਿਦਮਤ ਦੇ ਵਿੱਚ ਲੈ ਕੇ ਹਾਜ਼ਰ ਹੋਵੇਗਾ। ਪ੍ਰਸਾਰਣ ਸਮਾਂ ਰਹੇਗਾ ਦੋਸਤੋ ਸ਼ਾਮ 5:30 ਵਜੇ। ਪ੍ਰੋਗਰਾਮ ਹਰ ਅਕਾਲ ਉਸਤਤ।

0: वाचक ते निर्माता निर्देशक बलजीत शर्मा, संपादन विशेष दिशा निर्देश ते तकनीकी सहयोग ममता अरोड़ा जी ते गुरदीप कौर गिल जी।
1: ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਛਾਵਾਂ ਠੰਡੀਆਂ ਨੇ ਬੋਟੀਆਂ। ਇਸ ਦੇ ਨਾਲ ਹੀ ਮੈਨੂੰ ਆਕਾਂਕਸ਼ਾ ਨੂੰ ਪ੍ਰੋਗਰਾਮ ਘਰ ਪਰਿਵਾਰ ਖਤਮ ਕਰਨ ਦੀ ਦਿਓ ਇਜਾਜ਼ਤ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 1:09 ਤੇ 8 ਸਕਿੰਟ, ਠੀਕ 1:09

0: ਸਿਸਟਮ ਜਿਹੜਾ ਪੰਜਾਬ ਸਰਕਾਰ ਨੇ ਦਿੱਤਾ ਤਿੰਨ ਡਿਸਟ੍ਰਿਕਟਸ ਦੇ ਵਿੱਚ, ਅੰਮ੍ਰਿਤਸਰ, ਦਿਹਾਤੀ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਵਿੱਚ, ਉਹ ਵੀ ਚੰਗੇ ਕਾਰਗਰ ਤਰੀਕੇ ਦੇ ਨਾਲ ਕੰਮ ਕਰ ਰਹੇ ਨੇ ਔਰ ਉਹਦੇ 'ਚ ਸਾਨੂੰ ਕਾਫੀ ਵੱਡੀ ਕਾਮਯਾਬੀ ਹੋ ਰਹੀ ਹੈ, ਰਿਕਵਰੀਜ਼ ਦੀ ਵੀ ਅਤੇ ਇਹਦੇ 'ਚ ਗ੍ਰਿਫਤਾਰੀਆਂ ਵੀ ਕਾਫੀ ਹੋਈਆਂ ਨੇ। ਮੇਰੀ ਗੈਂਗਸਟਰਾਂ ਨੂੰ ਅਤੇ ਡਰੱਗ ਸਮਗਲਰਾਂ ਨੂੰ ਇਹੋ ਹੀ ਆ ਵੀ ਜਾਂ ਤਾਂ ਸਰੰਡਰ ਕਰ ਜਾਓ, ਨਹੀਂ ਤਾਂ ਤੁਹਾਨੂੰ ਗ੍ਰਿਫਤਾਰ ਕਰਾਂਗੇ ਔਰ ਤੁਹਾਡੇ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਊਗਾ।
1: ਪੰਜਾਬ ਦੇ ਰੋਜ਼ਗਾਰ, ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਸੂਬੇ 'ਚ ਰੋਜ਼ਗਾਰ ਤੇ ਨੌਕਰੀਆਂ ਦਾ ਇੱਕ ਬਿਹਤਰੀਨ ਤੇ ਪ੍ਰਗਤੀਸ਼ੀਲ ਮਾਹੌਲ ਸਿਰਜਣ ਲਈ ਲਗਾਤਾਰ ਯਤਨਸ਼ੀਲ ਹੈ। ਕੱਲ ਸੁਨਾਮ ਵਿਖੇ ਲਾਏ ਮੈਗਾ ਰੋਜ਼ਗਾਰ ਮੇਲੇ ਦੌਰਾਨ ਉਨ੍ਹਾਂ ਦੱਸਿਆ ਕਿ ਰੋਜ਼ਗਾਰ ਮੇਲੇ 'ਚ 562 ਨੌਜਵਾਨਾਂ ਦੀ ਨੌਕਰੀਆਂ ਲਈ ਚੋਣ ਹੋਈ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਦਰਮਿਆਨੇ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਇਧਰ ਜਲੰਧਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਬਦਲਵਾਈ ਬਣੀ ਹੋਈ ਹੈ ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIRANU ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।

ਹੁਣੀ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ 1:15:50। ਹੁਣ ਤੁਸੀਂ ਮੇਰੇ ਯਾਨੀ ਆਕਾਂਕਸ਼ਾ ਅਰੋੜਾ ਦੇ ਨਾਲ ਆਨੰਦ ਮਾਣੋਗੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ। ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਨਮਸਕਾਰ। ਸਾਡੇ ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ ਆਪਣੇ ਪਸੰਦੀਦਾ ਹਿੰਦੀ ਫਿਲਮੀ ਗੀਤਾਂ ਦੀ ਫਰਮਾਇਸ਼ ਦੇ ਨਾਲ। ਬਸ ਡਾਇਲ ਕਰੋ ਸਾਡਾ ਫੋਨ ਨੰਬਰ 0164-2240-331। ਤੇ ਜਦ ਤੱਕ ਤੁਸੀਂ ਸਾਨੂੰ ਟੈਲੀਫੋਨ ਮਿਲਾਉਂਦੇ ਹੋ, ਆਓ ਸੁਣਦੇ ਹਾਂ ਮੇਰੀ ਪਸੰਦ ਦਾ ਇਹ ਗੀਤ।

0: 0142-42-3131 ਡਾਇਲ ਹੋ ਗਿਆ ਜੀ, ਤੇ ਸਾਡੇ ਨਾਲ ਜੁੜ ਗਏ ਨੇ ਸਾਡੇ ਪਹਿਲੇ ਕਾਲਰ, ਆਓ ਲੈਣੇ ਆ ਉਹਨਾਂ ਦੀ ਕਾਲ।
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਨਾਮ ਦੱਸ ਦੋ ਸਰ ਆਪਣਾ।
1: ਮੈਂ ਬਲਦੇਵ ਸਿੰਘ, ਪਿੰਡ ਭਗਵਾਨਗੜ੍ਹ ਕੈਂਬਲੀ ਜ਼ਿਲ੍ਹੇ ਬਠਿੰਡੇ ਤੋਂ ਬੋਲਦਾ ਜੀ।
0: ਬਲਦੇਵ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਵਿੱਚ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬੇਟਾ ਕਾਲ ਨੂੰ ਅਟੈਂਡ ਕਰਨ ਵਾਸਤੇ।
0: ਧੰਨਵਾਦ ਸਰ। ਤੇ ਅੱਜ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ ਤੁਸੀਂ?
1: ਗੀਤ ਜੀ ਸਾਵਣ ਦੇ ਮਹੀਨੇ ਵਾਲਾ, ਇੱਕ ਮੇਰਾ ਗਾਉਂ ਮੇਰਾ ਦੇਸ ਫਿਲਮ ਦਾ ਨਾਂ ਹੈ।
0: ਠੀਕ ਹੈ ਜੀ।
1: ਉਹਦੇ ਵਿੱਚ ਸਾਵਣ ਦੇ ਮਹੀਨੇ ਦਾ ਇੱਕ ਗੀਤ ਹੈ, ਕੈਸਾ ਹੈ ਸਾਵਣਾ, ਫਿਰ ਮੇਰੇ ਭੁੱਲ ਗਏ ਜੀ ਮੈਂ।
0: ਠੀਕ ਹੈ ਜੀ, ਕੋਈ ਗੱਲ ਨਹੀਂ
1: ਜੀ।
0: ਹਾਂਜੀ ਹਾਂਜੀ, ਅਸੀਂ ਤੁਹਾਡਾ ਗੀਤ ਲੱਭ ਲਿਆ ਤੇ ਤੁਹਾਡੇ ਰੇਡੀਓ ਸੈਟ ਤੇ ਆ ਰਿਹਾ ਜੀ ਤੁਹਾਡਾ ਗੀਤ।
1: ਬਹੁਤ ਬਹੁਤ ਧੰਨਵਾਦ ਭਾਈ, ਗੁਰੂ ਭਲਾ ਕਰੇ ਜਾਓਗੇ ਬਾਦਰ।
0: ਧੰਨਵਾਦ ਤੁਹਾਡਾ।

0: 0164 242 3031 ਡਾਇਲ ਕਰਕੇ ਸਾਡੇ ਨਾਲ ਇੱਕ ਹੋਰ ਸਰੋਤਾ ਜੁੜ ਚੁੱਕੇ ਨੇ, ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ।
1: ਮੈਂ ਮੇਜਰ ਸਿੰਘ ਬੋਲਦਾ ਜੀ, ਪਿੰਡ ਬਲਾਰ ਸਿੰਘ ਜੀ ਤੋਂ।
0: ਮੇਜਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ।
0: ਤੇ ਅੱਜ ਕਿਹੜਾ ਗੀਤ ਸੁਣਨਾ ਚਾਹੋਗੇ ਤੁਸੀਂ?
1: ਮੇਰੇ ਰੋਟੀ ਫਿਲਮ ਚ ਜਿਹੜਾ ਮਰਜ਼ੀ ਆ ਰਿਹਾ ਜੀ।
0: ਠੀਕ ਹੈ ਜੀ, ਰੋਟੀ ਫਿਲਮ ਚੋਂ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ ਜੀ, ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ।

0: ਸਾਡੇ ਨਾਲ ਫੋਨ ਲਾਈਨ ਤੇ ਇੱਕ ਹੋਰ ਸਰੋਤਾ ਜੁੜ ਚੁੱਕੇ ਨੇ, ਆਓ ਸੁਣਦੇ ਆ ਉਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਮੈਡਮ।
0: ਸਤਿ ਸ਼੍ਰੀ ਅਕਾਲ ਜੀ। ਮੈਡਮ, ਤੁਸੀਂ ਵੀ ਆਪਣਾ ਨਾਮ ਦੱਸ ਦਿਓ।
1: ਹਾਂਜੀ ਮੈਡਮ, ਪਰਮਜੀਤ ਕੌਰ ਬਠਿੰਡਾ ਤੋਂ ਬੋਲਦੀ ਹਾਂ।
0: ਪਰਮਜੀਤ ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਵਿੱਚ।
1: ਸ਼ੁਕਰੀਆ ਮੈਡਮ, ਸ਼ੁਕਰੀਆ ਬਹੁਤ ਬਹੁਤ।
0: ਤੇ ਅੱਜ ਕਿਹੜੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ ਸਾਡੇ ਕੋਲ?
1: ਮੈਡਮ, ਜਾਣਾ ਫਿਲਮ ਦਾ ਸੁਣਾ ਦੋ, ਸਾਵਨ ਤੇ ਜਾਣਾ, ਰਿਮਝਿਮ ਤੇ ਗੀਤ ਸਾਵਨ ਗਾਏ।
0: ਬਹੁਤ ਵਧੀਆ ਜੀ, ਬਹੁਤ ਵਧੀਆ। ਅਣਜਾਣਾ ਫਿਲਮ ਦਾ ਇਹ ਗਾਣਾ ਅਸੀਂ ਤੁਹਾਨੂੰ ਤੇ ਤੁਹਾਡੇ ਸਾਡੇ ਨਾਲ ਦੇ ਸਰੋਤਿਆਂ ਨੂੰ ਸੁਣਾ ਰਹੇ ਹਾਂ ਜੀ। ਸੁਣੋ ਆਪਣੇ ਰੇਡੀਓ ਸੈੱਟ ਤੇ।
1: ਥੈਂਕ ਯੂ ਜੀ ਸੋ ਮਚ।
0: ਧੰਨਵਾਦ ਜੀ।

0: 01446431 ਫਿਰ ਤੋਂ ਡਾਇਲ ਹੋ ਗਿਆ ਜੀ ਤੇ ਸਾਡੇ ਨਾਲ ਜੁੜ ਗਏ ਨੇ ਸਾਡੇ ਅਗਲੇ ਕਾਲਰ। ਆਓ ਦੇਖਦੇ ਹਾਂ ਉਹ ਸਾਡੇ ਕੋਲ ਕੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ
1: ਹੈਲੋ
0: ਨਮਸਕਾਰ
1: ਜੀ ਨਮਸਤੇ ਮੈਂ ਪ੍ਰੇਮ ਸਿੰਘ ਸਿਸੋਦੀਆ ਬੋਲ ਰਹਾ ਹੂੰ ਗ੍ਰਾਮ ਬਚੋੜਾ ਤਹਿਸੀਲ ਨਾਗਦਾ ਜ਼ਿਲ੍ਹਾ ਉਜੈਨ ਸੇ।
0: ਅਰੇ ਵਾਹ ਪ੍ਰੇਮ ਸਿੰਘ ਜੀ ਆਪਨੇ ਤੋਂ ਬਹੁਤ ਦੂਰ ਸੇ ਫੋਨ ਮਿਲਾਇਆ ਹਮੇ।
1: ਹਾਂ ਜੀ ਬਿਲਕੁਲ ਮੋਬਾਈਲ ਐਪ ਪਰ ਕਾਰਜਕ੍ਰਮ ਸੁਣ ਰਹਾ ਹੂੰ ਮੈਂ ਆਪਕੇ।
0: ਤੋ ਬਹੁਤ ਅੱਛੀ ਬਾਤ ਹੈ ਆਪ ਆਕਾਸ਼ਵਾਣੀ ਐਫ ਐਮ ਬਠਿੰਡਾ ਕੋ ਪਸੰਦ ਕਰਤੇ ਹੈਂ।
1: ਜੀ ਹਾਂ ਕਾਰਜਕ੍ਰਮ ਮੋਬਾਈਲ ਐਪ ਪੇ ਆਨੇ ਸੇ ਹਮੇ ਹਰ ਰਾਜ ਕੇ ਕਾਰਜਕ੍ਰਮ ਸੁਣਨੇ ਕੋ ਮਿਲ ਜਾਤੇ ਹੈਂ।
0: ਜੀ ਜੀ ਇਹ ਤੋ ਬਹੁਤ ਅੱਛਾ ਹੁਆ। ਤੋ ਆਜ ਆਪ ਕੌਨ ਸਾ ਗੀਤ ਸੁਣੇਗੇ ਹਮਸੇ?
1: ਜੀ ਬਤਾਨਾ ਚਾਹੇਂਗੇ ਹਮਾਰੇ ਥੋੜੀ ਮਤਲਬ ਹਲਕੀ ਸੀ ਤੇਜ਼ ਬਾਰਿਸ਼ ਹੋ ਰਹੀ ਹੈ ਕੱਲ ਸ਼ਾਮ ਸੇ।
0: ਜੀ ਜੀ
1: ਜੀ ਤੋ ਉਸੀ ਕੇ ਲਿਏ ਸੁਣਨਾ ਚਾਹੇਂਗੇ ਲਗਾਨ ਫਿਲਮ ਕਾ ਕਾਲੇ ਮੇਗਾ ਪਾਣੀ ਤੋ ਬਰਸਾ।
0: ਅਰੇ ਵਾਹ ਪ੍ਰੇਮ ਜੀ ਇਹ ਤੋ ਬਹੁਤ ਅੱਛੀ ਬਾਤ ਹੋ ਗਈ, ਮੌਸਮ ਕੇ ਅਨੁਕੂਲ ਗੀਤ ਬਤਾ ਦਿਆ ਆਪਨੇ ਹਮੇ।
1: ਹਾਂ ਜੀ ਮੇਗਾ ਸੇ ਇਹ ਰਿਕੁਐਸਟ ਕਰ ਰਹੇ ਹੈ ਕਿ ਪਾਣੀ ਬਰਸਾਏ ਔਰ ਬਿਜਲੀ ਕੀ

ਸਰੋਤਿਓ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵ ਬਾਣੀ ਦੇ ਤਹਿਤ ਤੁਸੀਂ ਸੁਣੋਗੇ ਹਫ਼ਤਾਵਾਰੀ ਸਿਲਸਿਲਾ ਹੈਲੋ ਜੀਨੀਅਸ, ਜਿਸ 'ਚ ਅਸੀਂ ਤੁਹਾਨੂੰ ਕੁਝ ਸਵਾਲ ਪੁੱਛਾਂਗੇ ਜਿਨ੍ਹਾਂ ਦੇ ਜਵਾਬ ਤੁਸੀਂ ਸਾਨੂੰ ਸਾਡੇ ਸਟੂਡੀਓ ਦੇ ਫੋਨ ਨੰਬਰ 01-64-2440-331 ਤੇ ਚੱਲਦੇ ਪ੍ਰੋਗਰਾਮ ਦੇ ਵਿੱਚ ਫੋਨ ਨੰਬਰ ਡਾਇਲ ਕਰਕੇ ਦੇਵੋਗੇ। ਸੋ ਜੇਕਰ ਤੁਸੀਂ ਵੀ ਬਣਨਾ ਚਾਹੁੰਦੇ ਹੋ ਮਿਸਟਰ ਜਾਂ ਫਿਰ ਮਿਸ ਜੀਨੀਅਸ ਤਾਂ ਸਾਡੇ ਸਟੂਡੀਓ ਦਾ ਫੋਨ ਨੰਬਰ 01-64-2440-331 ਡਾਇਲ ਕਰਨਾ ਭੁੱਲਣਾ ਨਾ ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵ ਬਾਣੀ ਦੇ ਤਹਿਤ ਸਿਲਸਿਲਾ ਹੈਲੋ ਜੀਨੀਅਸ ਦੇ ਵਿੱਚ।

0: हाँ जी, साढ़े नाल साढ़े अगले कॉलर जुड़ चुके ने, ते आओ ला लैने उन्हां दी कॉल। हैलो हैलो
1: बेटा जी,
0: हाँ जी,
1: प्यार अते सत्कार भरी सत श्री अकाल बेटा जी। सत श्री अकाल भाई।
0: सत श्री अकाल जी तुहानू भी। ते कौन ते कित्थों बोल रहे हो जी तुसीं?
1: मैं तो भाई पिंड मौड़ खुद जिला बठिंडा के जगजीत मट्टू बोल रहा भाई।
0: जगजीत जी बहुत बहुत स्वागत है तुहाडा साडे प्रोग्राम दे विच।
1: ਧੰਨਵਾਦ ਧੰਨਵਾਦ ਭਾਈ, ਜਿਉਂਦੇ ਰਹੋ ਬਾਬੇ ਰਹੋ ਬਾਬਾ ਨਾਨਕ ਸਿੰਘ ਚੜ੍ਹਦੀ ਕਲਾ ਦੇ ਰੱਖੇ ਤੁਹਾਡੇ ਰੇਡੀਓ ਖੇਤਰ ਬਠਿੰਡਾ ਦੇ ਬੋਲਾਂ ਬਹੁਤ ਸਿਰੇ ਦਿੰਦਾ ਭਾਈ ਯਾਰ। ਨਵੇਂ ਧੀਆ ਬਣਾ ਗਿਆ ਬਹੁਤ ਵਧੀਆ ਪ੍ਰੋਗਰਾਮ ਕਰ ਲਿਆ ਭਾਈ, ਇਹਨਾਂ ਦਾ ਲੱਖ ਲੱਖ ਧੰਨਵਾਦ। ਬਾਬਾ ਨਾਨਕ ਦੇ ਤਰੱਕੀ ਦੇਵੇ ਭਾਈ
0: ਜੀ। ਬਹੁਤ ਬਹੁਤ ਸ਼ੁਕਰੀਆ ਸਰ। ਤੇ ਅੱਜ ਕੀ ਸੁਣਨਾ ਚਾਹੋਗੇ ਤੁਸੀਂ?
1: ਗੀਤ ਬੇਟਾ ਪੁਰਾਣੀ ਫਿਲਮ ਹੈ ਇੱਕ ਮੋਮ ਕੀ ਗੁੜੀਆ, ਆਨੰਦ ਵਾਸੀ ਸਾਹਿਬ ਨੇ ਲਿਖਿਆ ਤੇ ਆਨੰਦ ਵਾਸੀ ਸਾਹਿਬ ਦੇ ਭੈਣ ਦਾ ਬਾਈ ਨੇ ਗਾਇਆ।
0: ਠੀਕ ਹੈ ਜੀ।
1: ਉਹਦੇ ਬੋਲਾਂ ਨੂੰ ਭਾਈ ਬਾਗੋ ਮੇ ਬਹਾਰ ਆਈ ਬੇਟਾ ਇਹ ਸੁਣਾ ਦਿਓ ਭਾਈ।
0: ਠੀਕ ਹੈ ਜੀ, ਤੁਹਾਡਾ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ ਤੇ। ਬਹੁਤ ਬਹੁਤ ਧੰਨਵਾਦ ਜਗਜੀਤ ਜੀ ਤੁਸੀਂ ਕਾਲ ਕੀਤਾ।
1: ਚੰਗਾ ਬੇਟਾ, ਸਤਿ ਸ਼੍ਰੀ ਅਕਾਲ ਬੇਟਾ, ਜਿਉਂਦੇ ਰਹੋ ਬਾਪ ਰਹੋ ਬਾਬਾ ਨਾਨਕ ਸਿੰਘ ਚੜ੍ਹਦੀ ਕਲਾ ਦੇ ਰੱਖੇ।
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ।

0: ਸਰੋਤਿਓ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵ ਬਾਣੀ ਦੇ ਤਹਿਤ ਤੁਸੀਂ ਸੁਣੋਗੇ ਹਫ਼ਤਾਵਾਰੀ ਸਿਲਸਿਲਾ ਹੈਲੋ ਜੀਨੀਅਸ, ਜਿਸ 'ਚ ਅਸੀਂ ਤੁਹਾਨੂੰ ਕੁਝ ਸਵਾਲ ਪੁੱਛਾਂਗੇ ਜਿਨ੍ਹਾਂ ਦੇ ਜਵਾਬ ਤੁਸੀਂ ਸਾਨੂੰ ਸਾਡੇ ਸਟੂਡੀਓ ਦੇ ਫੋਨ ਨੰਬਰ 01462440331 ਤੇ ਚੱਲਦੇ ਪ੍ਰੋਗਰਾਮ ਦੇ ਵਿੱਚ ਫੋਨ ਨੰਬਰ ਡਾਇਲ ਕਰਕੇ ਦੇਵੋਗੇ। ਸੋ ਜੇਕਰ ਤੁਸੀਂ ਵੀ ਬਣਨਾ ਚਾਹੁੰਦੇ ਹੋ ਮਿਸਟਰ ਜਾਂ ਫਿਰ ਮਿਸ ਜੀਨੀਅਸ ਤਾਂ ਸਾਡੇ ਸਟੂਡੀਓ ਦਾ ਫੋਨ ਨੰਬਰ 01462440331 ਡਾਇਲ ਕਰਨਾ ਭੁੱਲਣਾ ਨਾ ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵ ਬਾਣੀ ਦੇ ਤਹਿਤ ਸਿਲਸਿਲਾ ਹੈਲੋ ਜੀਨੀਅਸ ਦੇ ਵਿੱਚ।
1: ਆਵਾਜ਼ ਦੀ ਦੁਨੀਆ ਦੇ ਪਿਆਰੇ ਦੋਸਤੋ, ਮਿਤੀ 22 ਜੁਲਾਈ 2026, ਦਿਨ ਬੁੱਧਵਾਰ, ਸ਼ਾਮ 5:30 ਵਜੇ ਤੁਸੀਂ ਸੁਣੋਗੇ ਆਪਣਾ ਪਸੰਦੀਦਾ ਪ੍ਰੋਗਰਾਮ ਅੱਖਰ ਬੋਲਦੇ ਨੇ। ਵਿਸ਼ਾ ਰਹੇਗਾ ਪੈਸਾ, ਧਨ ਅਤੇ ਦੌਲਤ।

0: ਵਿਸ਼ੇਸ਼ ਦਿਸ਼ਾ ਨਿਰਦੇਸ਼ ਸੰਪਾਦਨ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ।
1: ਹਾਂਜੀ, ਸਾਡੇ ਨਾਲ ਅਗਲੇ ਕਾਲਰ ਜੁੜ ਚੁੱਕੇ ਨੇ, ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ,
2: ਹੈਲੋ, ਸਤਿ ਸ਼੍ਰੀ ਅਕਾਲ ਮੈਮ।
1: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ?
2: ਮੈਂ ਕੁਲਵੰਤ ਸਿੰਘ, ਪਿੰਡ ਪੋਜੇ ਤੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਬੋਲਦੇ ਨੇ।
1: ਫਿਰੋਜ਼ਪੁਰ ਵਾਲਿਓ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੇ ਵਿੱਚ।
2: ਧੰਨਵਾਦ ਮੈਮ, ਤੁਹਾਡਾ ਫੋਨ ਰਾਹੀਂ ਫਿਰੋਜ਼ਪੁਰ ਆਏ ਜੀ।
1: ਹਾਂਜੀ, ਤੇ ਅੱਜ ਕਿਹੜਾ ਗੀਤ ਸੁਣਨਾ ਚਾਹੋਗੇ ਤੁਸੀਂ?
2: ਗੀਤ ਮੈਂ ਸੁਣਾ ਦਿਓ ਅਨੁਰਾਗ ਫਿਲਮ ਦਾ ਜੀ, ਤੇਰੇ ਨੈਣੋ ਕੇ ਮੈਂ ਦੀਪ ਜਲਾਉਂਗਾ।
1: ਠੀਕ ਹੈ ਜੀ, ਤੇ ਆਓ ਜੀ ਸੁਣਦੇ ਹਾਂ ਕੁਲਵੰਤ ਜੀ ਦੀ ਫਰਮਾਇਸ਼ ਤੇ

FM band 101.1 megahertz ate prasar party di mobile phone app te tusi sun rahe ho akashvani FM bathinda de prasaran studio di kadi te sama ho reha hai dopahar de 2:30 te 40 second ਢਾਈ ਵੱਜ ਕੇ ਨੇ ਜੀ ਤੇ ਹੁਣ ਅਸੀਂ ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਸੁਰੀਲੀ ਦੁਪਹਿਰ।

ਤੇ ਅੱਜ ਦੀ ਦੁਪਹਿਰ ਅਸੀਂ ਸੁਰੀਲੀ ਕਰਾਂਗੇ ਤੁਹਾਡੇ ਮਨਪਸੰਦ ਫਿਲਮੀ ਅਤੇ ਗੈਰ ਫਿਲਮੀ ਪੰਜਾਬੀ ਗੀਤਾਂ ਦੇ ਨਾਲ। ਅੱਜ ਦਾ ਪ੍ਰੋਗਰਾਮ ਆਧਾਰਿਤ ਹੋਵੇਗਾ ਤੁਹਾਡੇ ਖਤਾਂ ਅਤੇ ਵਟਸਐਪ ਮੈਸੇਜਿਸ ਤੇ। ਤੁਸੀਂ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਸਾਡੇ ਨੰਬਰ 7710-73-146 ਤੇ। ਤੇ ਜਿੰਨੇ ਸਮੇਂ ਵਿੱਚ ਸਾਡੇ ਪਿਆਰੇ ਪਿਆਰੇ ਸਰੋਤੇ ਸਾਨੂੰ ਮੈਸੇਜ ਕਰਦੇ ਨੇ ਆਪਣੀਆਂ ਫਰਮਾਇਸ਼ਾਂ ਦੇ ਨਾਲ, ਆਓ ਸੁਣਦੇ ਹਾਂ ਇੱਕ ਗੀਤ।

0: ਵਿਸ਼ੇਸ਼ ਦਿਸ਼ਾ ਨਿਰਦੇਸ਼ ਸੰਪਾਦਨ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ।
1: ਅਗਲੇ ਗੀਤ ਦੀ ਫਰਮਾਇਸ਼ ਹੈ ਜੀ ਸਾਡੇ ਕੋਲ ਹਰਭਜਨ ਮਾਨ ਦੀ ਆਵਾਜ਼ ਵਿੱਚ ਨਾ ਇਹ ਹੱਸਦਾ ਹੈ। ਇਸ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ ਮਹਾਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਿਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਠਾਕੁਰ, ਜੋਤੀ ਠਾਕੁਰ ਤੇ ਬੱਬੂ ਰਿਆਂਚ ਠਾਕੁਰ। ਪਿੰਡ ਕੋਟਸ਼ਮੀਰ ਤੋਂ ਕਰਮਜੀਤ ਸਿੰਘ, ਪਿਆਰਾ ਸਿੰਘ, ਪੰਜੂ ਜਗਰਾਜ ਬਰਾੜ, ਪ੍ਰਗਟ ਸਿੰਘ ਢਿੱਲੋਂ ਤੇ ਹਰਵਿੰਦਰ ਨੁਆਣਾ। ਭੁੱਚੋ ਕੈਂਚੀਆਂ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦੁਪਿੰਦਰ, ਵਰਿੰਦਰ ਤੇ ਸਿਮਰਨ। ਮੈਸਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ, ਗੁਰਮੰਨਤ। ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ ਤਹਿਸੀਲ ਨਥਾਣਾ ਤੋਂ ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਹਰਨਾਜ ਸਿੱਧੂ, ਨਵਜਿੰਦਰ ਕੌਰ ਸਿੱਧੂ, ਸੋਨੀ ਸਿੱਧੂ ਤੇ ਰਮੀ ਸਿੱਧੂ ਦੀ। ਆਓ ਸੁਣਦਿਆਂ ਇਹਨਾਂ ਦੀ ਫਰਮਾਇਸ਼ ਤੇ ਇਹ ਗੀਤ।

0: ਸਰੋਤਿਓ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵ ਬਾਣੀ ਦੇ ਤਹਿਤ ਤੁਸੀਂ ਸੁਣੋਗੇ ਹਫ਼ਤਾਵਾਰੀ ਸਿਲਸਿਲਾ ਹੈਲੋ ਜੀਨੀਅਸ, ਜਿਸ 'ਚ ਅਸੀਂ ਤੁਹਾਨੂੰ ਕੁਝ ਸਵਾਲ ਪੁੱਛਾਂਗੇ ਜਿਨ੍ਹਾਂ ਦੇ ਜਵਾਬ ਤੁਸੀਂ ਸਾਨੂੰ ਸਾਡੇ ਸਟੂਡੀਓ ਦੇ ਫੋਨ ਨੰਬਰ 01-164-22-4031 ਤੇ ਚੱਲਦੇ ਪ੍ਰੋਗਰਾਮ ਦੇ ਵਿੱਚ ਫੋਨ ਨੰਬਰ ਡਾਇਲ ਕਰਕੇ ਦੇਵੋਗੇ। ਸੋ ਜੇਕਰ ਤੁਸੀਂ ਵੀ ਬਣਨਾ ਚਾਹੁੰਦੇ ਹੋ ਮਿਸਟਰ ਜਾਂ ਫਿਰ ਮਿਸ ਜੀਨੀਅਸ ਤਾਂ ਸਾਡੇ ਸਟੂਡੀਓ ਦਾ ਫੋਨ ਨੰਬਰ 01-164-22-4031 ਡਾਇਲ ਕਰਨਾ ਭੁੱਲਣਾ ਨਾ ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵ ਬਾਣੀ ਦੇ ਤਹਿਤ ਸਿਲਸਿਲਾ ਹੈਲੋ ਜੀਨੀਅਸ ਦੇ ਵਿੱਚ।
1: ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ। ਪ੍ਰੋਗਰਾਮ ਚੱਲ ਰਿਹਾ ਜੀ ਸੁਰੀਲੀ ਦੁਪਹਿਰ ਤੇ ਘੜੀ ਤੇ ਸਮਾਂ ਹੋ ਗਿਆ 2:46। ਅਗਲੇ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ ਜੀ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸ਼ਰਨਪ੍ਰੀਤ ਕੌਰ ਤੇ ਪਿੰਡ ਸਮਾਲਾਸਰ ਜ਼ਿਲ੍ਹਾ ਮੋਗਾ ਤੋਂ ਲਕਸ਼ਮਣ ਸਿੰਘ ਘਾਰੂ, ਹਰਪ੍ਰੀਤ, ਸਿਮੀ ਕੋਟਪੁਰਾ, ਸੁਖਪ੍ਰੀਤ, ਨਿੰਮੋ ਕੌਰ ਤੇ ਗੁਰਦੀਪ ਕੌਰ, ਕਨੇਰਾ ਮਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਤੇ ਵੰਸ਼ ਬੱਤਾ, ਪਿੰਡ ਸੰਦੇਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਨਕਵਾਲੀਆ, ਗੰਗਾ ਰਾਮ ਭੁੱਚੋ ਮੰਡੀ, ਬੂਟਾ ਸਿੰਘ ਰਾਜਾ, ਸੁਖਦੇਵ, ਅਮਰੀਕ ਕਪੂਰ, ਕੁਲਵੰਤ ਸੇਖੂ, ਬੂਟਾ, ਜਥੇਦਾਰ ਜਸਵੰਤ ਸਿੰਘ, ਨਾਜ਼ਰ ਜਮੇਰੀਕਾ ਤੇ ਗੁਰਤੇਜ ਸਿੰਘ ਕਮਾਲੂ। ਇਹਨਾਂ ਦੀ ਫਰਮਾਇਸ਼ ਤੇ ਆਓ ਸੁਣਾਉਂਦੇ ਹਾਂ ਤੁਹਾਨੂੰ ਬੀਰ ਸਿੰਘ ਦੀ ਆਵਾਜ਼ ਦੇ, ਤੁਹਾਨੂੰ ਰੱਬੀ ਸ਼ੇਰਗਿੱਲ ਦੀ ਆਵਾਜ਼ ਦੇ ਵਿੱਚ ਇਹ ਗੀਤ।

ਅਗਲੇ ਗੀਤ ਦੀ ਫਰਮਾਇਸ਼ ਆਇਆ ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਚੀਰੇ ਵਾਲਿਆ। ਇਸ ਗੀਤ ਦੀ ਫਰਮਾਇਸ਼ ਕਰ ਰਹੇ ਨੇ ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਸ਼ਾਜਲੀ, ਜ਼ਿਲ੍ਹਾ ਸੰਗਰੂਰ ਤੋਂ। ਅਤੇ ਇਸੇ ਹੀ ਗੀਤ ਨੂੰ ਸੁਣਨਾ ਚਾਹ ਰਹੇ ਨੇ ਜੀ ਪਰਮਜੀਤ ਕੌਰ ਬਠਿੰਡਾ ਤੋਂ, ਦੀਪਾ ਛਾਬੜਾ। ਅਤੇ ਇਸੇ ਗੀਤ ਦੀ ਫਰਮਾਇਸ਼ ਆਈ ਹੈ ਜੀ ਸਾਨੂੰ ਪਿੰਡ ਸਾਵੰਤਖੇੜਾ ਨੀਦੇ ਮੰਡੀ ਡੱਬਵਾਲੀ ਤੋਂ, ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲਿੰਦਰ ਕੁਮਾਰ। ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ 'ਤੇ ਇਹ ਗੀਤ।

ਜਾਂਦੇ ਜਾਂਦੇ ਸ਼ਾਮਿਲ ਕਰਦੇ ਹਾਂ ਜੀ ਸਾਡੀ ਅਗਲੀ ਫਰਮਾਇਸ਼ ਅਤੇ ਸਾਨੂੰ ਮੈਸੇਜ ਭੇਜਿਆ ਹੈ ਜੀ ਪਿੰਡ ਜੱਗਾ ਰਾਮ ਤੀਰਥ ਤੋਂ ਲਾਭ ਸਿੰਘ ਰਤਨ, ਖੁਸ਼ਦੀਪ ਸਿੰਘ ਰਤਨ, ਪੋਲਾ ਸਿੰਘ ਬੇਦੀ ਅਤੇ ਨਜ਼ਦੀਕ ਮਲੋਟ ਪਿੰਡ ਬੁਰਜ ਸਿੱਧਵਾਂ ਤੋਂ ਸਰਬਜੋਤ ਸਿੱਧੂ, ਅਵਿਤਾਜ ਸਿੰਘ ਸਿੱਧੂ, ਜਗੀਰ ਸਿੰਘ ਭੁੱਲਰ ਡੱਬ ਵਾਲੀ ਢਾਬ ਤੋਂ ਰੁਲਦੂ ਸਿੰਘ, ਪਿੰਡ ਕਰਮਗੜ੍ਹ ਢਾਣੀ ਤੋਂ ਰੁਲਦੂ ਸਿੰਘ ਅਤੇ ਮਲੋਟ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਗਿੱਲ ਅਤੇ ਗੈਵੀ ਗਿੱਲ ਅਤੇ ਉਹਨਾਂ ਦੇ ਆਂਢੀ ਗੁਆਂਢੀ। ਉਹਨਾਂ ਦੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਇਹ ਗੀਤ।

ਇਸੇ ਗੀਤ ਦੇ ਨਾਲ ਮੈਨੂੰ ਤੁਹਾਡੀ ਰੇਡੀਓ ਦੋਸਤ ਆਕਾਂਕਸ਼ਾ ਅਰੋੜਾ ਨੂੰ ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਟੈਕਨੀਕਲ ਸਾਥ ਲਈ ਸਾਡੀ ਟੈਕਨੀਕਲ ਟੀਮ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਸ ਤੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਜੀ 2:59। ਠੀਕ 3 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਦੇ ਪ੍ਰਸਾਰਣ, 3 ਵਜੇ ਪ੍ਰੋਗਰਾਮ ਸਖੀ ਸਹੇਲੀ, 4 ਵਜੇ ਪ੍ਰੋਗਰਾਮ ਹੈਲੋ ਫਰਮਾਇਸ਼। ਸੁਣਦੇ ਰਹੋ ਆਕਾਸ਼ਵਾਣੀ ਐਫ ਐਮ ਬਠਿੰਡਾ।

ਹੁਣੇ ਤੁਸੀਂ ਸੁਣ ਰਹੇ ਸੀ ਬਿਹਵਤ ਭਾਰਤੀ ਮੁੰਬਈ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਜੀ 5:15। ਸਰੋਤਿਓ ਵੇਲਾ ਹੋ ਰਿਹਾ ਜੀ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਦੇ ਪ੍ਰੋਗਰਾਮ ਕਿਸਾਨ ਵਾਣੀ ਦਾ। ਪ੍ਰੋਗਰਾਮ ਪੇਸ਼ਕਰਤਾ ਹਰਜੀਤ ਸਿੰਘ।

ਸਰੋਤਿਓ, ਕਿਸਾਨ ਭਰਾਵੋ ਤੇ ਕਿਸਾਨ ਭੈਣੋ, ਪ੍ਰੋਗਰਾਮ ਕਿਸਾਨ ਵਾਣੀ ਲੈ ਕੇ ਮੈਂ ਹਰਜੀਤ ਸਿੰਘ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਗਿਆ ਤੇ ਪ੍ਰੋਗਰਾਮ ਕਿਸਾਨ ਵਾਣੀ ਦੇ ਵਿੱਚ ਅਕਸਰ ਆਪਾਂ ਗੱਲਬਾਤ ਦੇ ਸਿਲਸਿਲੇ ਰਾਹੀਂ ਨਵੀਆਂ ਨਵੀਆਂ ਜਾਣਕਾਰੀਆਂ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਆਪਣੇ ਖੇਤੀ ਦੇ ਧੰਦੇ ਨੂੰ ਬਹੁਤ ਹੀ ਜ਼ਿਆਦਾ ਉੱਨਤ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਉਹਨਾਂ ਜਾਣਕਾਰੀਆਂ ਦੇ ਵਿੱਚੋਂ ਨਿਚੋੜ ਕੱਢ ਕੇ ਕੁਝ ਨਵਾਂ ਸਿੱਖਦੇ ਹਾਂ। ਇਸੇ ਲੜੀ ਦੀ ਕੜੀ ਦੇ ਵਿੱਚੋਂ ਹੀ ਅੱਜ ਦੀ ਗੱਲਬਾਤ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ ਤੇ ਅੱਜ ਜਿਹੜੀ ਗੱਲਬਾਤ ਅਸੀਂ ਕਰਾਂਗੇ ਉਹ ਕਰਾਂਗੇ ਸਾਉਣੀ ਦੀਆਂ ਫਸਲਾਂ ਦੇ ਬਾਰੇ ਚ ਤੇ ਸਾਉਣੀ ਦੀਆਂ ਫਸਲਾਂ ਦੇ ਵਿੱਚ ਕੁਦਰਤੀ ਸਾਧਨਾਂ ਦੀ ਯੋਗ ਵਰਤੋਂ ਦੇ ਬਾਰੇ ਚ। ਕਿਸਾਨ ਭਰਾਵੋ, ਸਰੋਤਿਓ, ਖੇਤੀ ਹੈ ਜਿਹੜੀ ਇਹ ਬਹੁਤ ਜ਼ਿਆਦਾ ਕੁਦਰਤ ਤੇ ਨਿਰਭਰ ਕਰਦੀ ਹੈ। ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਵੀ ਰਹੇ ਹੈ ਕਿ ਖੇਤੀ ਖਸਮਾਂ ਸੇਤੀ, ਭਾਵ ਕਿ

0: परमात्मा दे सिर ते है ते परमात्मा दी देणी ने एह सारे कुदरती साधन जेडे साडी खेती नाल सीधे तौर ते जुड़े हुए है ते जे असी इन्हां कुदरती साधना नूं बचा के रखांगे इन्हां दी सही वरतों करांगे तां फिर कुदरत सानूं इन्नियां नियामतां दे दिंदी है कि असी झोली भर के बैठे हुंदे आ। ਤਾਂ ਅੱਜ ਦੇ ਇਸ ਵਿਸ਼ੇ ਸੌਣੀ ਦੀਆਂ ਫਸਲਾਂ ਵਿੱਚ ਕੁਦਰਤੀ ਸਾਧਨਾਂ ਦੀ ਯੋਗ ਵਰਤੋਂ ਇਹਦੇ ਬਾਰੇ ਗੱਲਬਾਤ ਕਰਨ ਵਾਸਤੇ ਅਤੇ ਆਪਾਂ ਨੂੰ ਮਹੱਤਵਪੂਰਨ ਜਾਣਕਾਰੀਆਂ ਦੇਣ ਵਾਸਤੇ ਸਾਡੇ ਨਾਲ ਮਾਹਿਰ ਡਾਕਟਰ ਜੁੜੇ ਹੋਏ ਨੇ ਡਾਕਟਰ ਮਨਜੀਤ ਕੌਰ। ਡਾਕਟਰ ਮਨਜੀਤ ਕੌਰ ਜੀ ਤੁਹਾਡਾ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
1: ਬਹੁਤ ਬਹੁਤ ਧੰਨਵਾਦ ਹਰਜੀਤ ਜੀ।
0: ਕਿਸਾਨ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਦੱਸ ਦਿਆਂ ਕਿ ਡਾਕਟਰ ਮਨਜੀਤ ਕੌਰ ਸਹਾਇਕ ਪ੍ਰੋਫੈਸਰ ਦੇ ਤੌਰ 'ਤੇ ਭੂਮੀ ਵਿਗਿਆਨੀ ਦੇ ਤੌਰ 'ਤੇ KVK ਫਿਰੋਜ਼ਪੁਰ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਤਾਂ ਅੱਜ ਦੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ, ਆਪਾਂ ਇਹਨਾਂ ਤੋਂ ਜਾਣਕਾਰੀਆਂ ਲੈਣੀਆਂ ਸ਼ੁਰੂ ਕਰਦੇ ਹਾਂ। ਡਾਕਟਰ ਮਨਜੀਤ ਕੌਰ ਜੀ, ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹ ਜਿਹੜੇ ਕੁਦਰਤੀ ਸਾਧਨ ਨੇ ਇਹ ਖੇਤੀ ਨਾਲ ਸਿੱਧੇ ਤੌਰ 'ਤੇ ਜੁੜੇ ਹੋਏ ਨੇ, ਕਿਉਂਕਿ ਖੇਤੀ ਹੈ ਹੀ ਇੱਕ ਕੁਦਰਤੀ ਧੰਦਾ ਹੈ। ਅਤੇ ਜੇ ਮੈਂ ਤੁਹਾਡੇ ਤੋਂ ਜਾਣਨਾ ਚਾਹਵਾਂ ਖੇਤੀ ਦੇ ਵਿੱਚ ਕਿਹੜੇ ਕਿਹੜੇ ਕੁਦਰਤੀ ਸਾਧਨ ਨੇ, ਕਿਉਂਕਿ ਵੈਸੇ ਤਾਂ ਕੁਦਰਤ ਕੋਲ ਇੰਨੀਆਂ ਨਿਆਮਤਾਂ ਨੇ, ਪਰ ਜੇ ਅਸੀਂ ਖੇਤੀ ਖੇਤਰ ਨਾਲ ਜੋੜ ਕੇ ਦੇਖੀਏ ਉਹ ਕਿਹੜੇ ਕਿਹੜੇ ਕੁਦਰਤੀ ਸਾਧਨ ਨੇ ਜਿਹੜੇ ਸਿੱਧੇ ਤੌਰ 'ਤੇ ਖੇਤੀ ਨਾਲ ਜੁੜੇ ਹੋਏ ਆ।
1: ਬਿਲਕੁਲ ਹਰਜੀਤ ਜੀ, ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਜਿਹੜੀ ਆਪਣੀ ਖੇਤੀ ਹੈ ਉਹ ਕੁਦਰਤ ਦੀ ਦੇਣ ਹੈ, ਤਾਂ ਕੁਦਰਤੀ ਸਾਧਨਾਂ ਤੋਂ ਭਾਵ ਉਹਨਾਂ ਚੀਜ਼ਾਂ ਤੋਂ ਹੈ ਜੋ ਕੁਦਰਤ ਨੇ ਸਾਨੂੰ ਬਿਨਾਂ ਕਿਸੇ ਮੁੱਲ ਤੋਂ ਦਿੱਤੀਆਂ। ਅਤੇ ਖੇਤੀ ਵਿੱਚ ਜੇਕਰ ਆਪਾਂ ਕੁਦਰਤੀ ਸਾਧਨਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜਿਹੜਾ ਸਾਧਨ ਆਪਣਾ ਮਿੱਟੀ ਹੈ, ਕਿਉਂਕਿ ਜਿਹੜੀ ਮਿੱਟੀ ਹੈ ਇਹ ਫਸਲਾਂ ਦੇ ਵਾਧੇ ਵਿਕਾਸ ਵਾਸਤੇ ਜ਼ਰੂਰੀ ਹੈ। ਉਹਨਾਂ ਨੂੰ ਖੁਰਾਕੀ ਤੱਤ ਮੁਹੱਈਆ ਕਰਦੀ ਹੈ, ਜੜ੍ਹਾਂ ਨੂੰ ਮਜ਼ਬੂਤੀ ਦਿੰਦੀ ਹੈ, ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਫਸਲਾਂ ਦਾ ਪੇਟ ਭਰਦੀ ਹੈ। ਦੂਸਰਾ ਕੁਦਰਤੀ ਸਾਧਨ ਆਪਣਾ ਪਾਣੀ ਹੈ, ਉਹ ਚਾਹੇ ਨਹਿਰ ਦਾ ਹੋਵੇ ਜਾਂ ਟਿਊਬਵੈੱਲ ਦਾ ਹੋਵੇ, ਸਿੰਚਾਈ ਲਈ ਜ਼ਰੂਰੀ ਹੈ। ਇਸ ਤੋਂ ਇਲਾਵਾ ਹੋਰ ਵੀ ਕੁਦਰਤੀ ਸਾਧਨ ਹਨ, ਜਿਵੇਂ ਕਿ ਹਵਾ, ਜਿਸ ਰਾਹੀਂ ਬੂਟੇ ਸਾਹ ਲੈਂਦੇ ਹੈ, ਸੂਰਜ ਦੀ ਰੌਸ਼ਨੀ ਹੈ ਜਿਸ ਨਾਲ ਉਹ ਆਪਣਾ ਭੋਜਨ ਤਿਆਰ ਕਰਦੇ ਹਨ, ਅਤੇ ਜੀਵ ਜੰਤੂ ਵੀ ਕੁਦਰਤੀ ਸਾਧਨਾਂ ਵਿੱਚ ਹੀ ਆ ਜਾਂਦੇ ਹੈ, ਕਿਉਂਕਿ ਜਿਹੜੇ ਜੀਵ ਜੰਤੂ ਜਿਵੇਂ ਮਧੂਮੱਖੀਆਂ ਨੇ ਉਹ ਪਰਾਗਣ ਦੇ ਵਿੱਚ ਮਦਦ ਕਰਦੀਆਂ ਨੇ, ਮਿੱਟੀ ਵਿਚਲੇ ਜੀਵ ਜੰਤੂ ਕਾਫੀ ਸਾਰੀ ਪ੍ਰਕਿਰਿਆਵਾਂ ਜਿਹੜੀਆਂ ਹੁੰਦੀਆਂ ਉਹਨਾਂ ਵਿੱਚ ਸਹਾਈ ਹੁੰਦੇ ਹੈ, ਜਿਵੇਂ ਗੰਡੋਏ ਨੇ ਉਹ ਜਿਹੜੀ ਜ਼ਮੀਨ ਹੈ ਉਹਨੂੰ ਪੋਲੀ ਰੱਖਣ ਦੇ ਵਿੱਚ ਮਦਦ ਕਰਦੇ ਹਨ।
0: ਕਿਸਾਨ ਭਰਾਵੋ, ਸੌਣੀ ਦੀਆਂ ਫਸਲਾਂ ਵਿੱਚ ਕੁਦਰਤੀ ਸਾਧਨਾਂ ਦੀ ਯੋਗ ਵਰਤੋਂ ਬਾਰੇ ਗੱਲ ਕਰਦੇ ਹਾਂ। ਡਾਕਟਰ ਸਾਹਿਬਾਂ ਨੇ ਆਪਾਂ ਨੂੰ ਦੱਸਿਆ ਮੁੱਖ ਜਿਹੜੇ ਕੁਦਰਤੀ ਸਾਧਨ ਨੇ ਖੇਤੀ ਦੇ ਵਿੱਚ, ਆਪਾਂ ਗੁਰਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਮੁੱਖ ਰੂਪ 'ਚ ਤਿੰਨੋਂ ਗਣਵਾਏ ਨੇ ਡਾਕਟਰ ਸਾਹਿਬਾਂ ਨੇ, ਧਰਤੀ ਯਾਨੀ ਕਿ ਮਿੱਟੀ, ਪਾਣੀ ਅਤੇ ਪਵਨ, ਅਤੇ ਇਸ ਤੋਂ ਇਲਾਵਾ ਸੂਰਜ ਦੀ ਰੋਸ਼ਨੀ ਤੇ ਜੀਵ ਜੰਤੂ ਜਿਹੜੇ ਸਾਡੇ ਸਾਥੀ ਨੇ। ਅੱਜ ਦੀ ਇਹ ਗੱਲਬਾਤ ਚੱਲਦੀ ਰਹੇਗੀ, ਤੁਸੀਂ ਵੀ ਕਿਸਾਨ ਭਰਾਵੋ ਸਰੋਤੇ ਹੋ, ਅੱਜ ਦੇ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਸਾਡੇ ਸਟੂਡੀਓ ਦਾ ਨੰਬਰ ਡਾਇਲ ਕਰਕੇ 0161-2240-341 ਇਹ ਨੰਬਰ ਡਾਇਲ ਕਰਕੇ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਜ ਦੇ ਵਿਸ਼ੇ ਨਾਲ ਜੁੜਵਾਂ ਸਵਾਲ ਹੀ ਰੱਖਣਾ। ਅੱਜ ਦਾ ਵਿਸ਼ਾ ਸੌਣੀ ਦੀਆਂ ਫਸਲਾਂ ਵਿੱਚ ਕੁਦਰਤੀ ਸਾਧਨਾਂ ਦੀ ਯੋਗ ਵਰਤੋਂ। ਮੈਂ ਤਾਂ ਸਵਾਲ ਪੁੱਛਾਂਗਾ ਹੀ ਡਾਕਟਰ ਸਾਹਿਬ ਨੂੰ, ਤੁਹਾਡੇ ਮਨ ਦੇ ਵਿੱਚ ਵੀ ਜੇ ਕੋਈ ਸਵਾਲ ਹੈ ਜਾਂ ਕੋਈ ਜਾਣਕਾਰੀ ਇਸ ਵਿਸ਼ੇ ਨਾਲ ਸੰਬੰਧਿਤ ਹੈ ਤਾਂ ਆਪਾਂ ਜ਼ਰੂਰ ਸਾਰੇ ਸਰੋਤਿਆਂ ਨਾਲ ਉਸ ਨੂੰ ਸਾਂਝੀ ਕਰਾਂਗੇ। ਡਾਕਟਰ ਸਾਹਿਬ, ਕੁਦਰਤੀ ਮੁੱਖ ਸਾਧਨ ਹੈ ਜਿਹੜੇ, ਇਹਨਾਂ ਤੋਂ ਸਾਰੇ ਸਾਡੇ ਕਿਸਾਨ ਭਰਾ ਭੈਣਾਂ ਜਾਣੂ ਵੀ ਨੇ, ਆਪਾਂ ਗੱਲ ਕਰਨੀ ਹੈ ਯੋਗ ਵਰਤੋਂ ਦੀ, ਕਿਉਂਕਿ ਕੁਦਰਤੀ ਸਾਧਨ ਤਾਂ ਕੁਦਰਤ ਨੇ ਸਭ ਨੂੰ ਦਿੱਤੇ ਹੋਏ ਹੈ। ਜਿਹੜਾ ਉਹਨਾਂ ਦਾ ਖਿਆਲ ਰੱਖਦਾ ਉਹਨੂੰ ਵੀ ਮਿਲੇ ਹੋਏ ਹੈ, ਜਿਹੜਾ ਨਹੀਂ ਖਿਆਲ ਰੱਖਦਾ ਉਹਨੂੰ ਵੀ ਮਿਲੇ ਹੋਏ ਹੈ। ਤਾਂ ਆਪਾਂ ਯੋਗ ਵਰਤੋਂ ਸ਼ਬਦ ਲਾਇਆ, ਤਾਂ ਹੀ ਲਾਇਆ ਕਿ ਇਹ ਜਿਹੜੇ ਕੁਦਰਤੀ ਸਾਧਨ ਹੈ ਇਹਨਾਂ ਦੀ ਅਯੋਗ ਵਰਤੋਂ ਨਾ ਹੋਵੇ। ਤਾਂ ਜੇ ਯੋਗ ਵਰਤੋਂ ਨਾਲ ਜੋੜ ਕੇ ਦੇਖੀਏ ਤਾਂ ਇਹ ਯੋਗ ਵਰਤੋਂ ਦਾ ਕੀ ਭਾਵ ਹੈ, ਜੇ ਇਹਨੂੰ ਅਸੀਂ ਪਰਿਭਾਸ਼ਿਤ ਕਰਨਾ ਹੋਵੇ ਕਿ ਕੁਦਰਤੀ ਸਾਧਨਾਂ ਦੀ ਯੋਗ ਵਰਤੋਂ ਦਾ ਮਤਲਬ ਕੀ ਬਣਦਾ, ਖਾਸ ਕਰਕੇ ਸੌਣੀ ਦੀਆਂ ਫਸਲਾਂ ਹੁਣ ਚੱਲੀ ਜਾਂਦੀਆਂ, ਜੇ ਆਪਾਂ ਇਸ ਦੇ ਸੰਬੰਧ 'ਚ ਜੋੜ ਕੇ ਦੇਖੀਏ।
1: ਹਰਜੀਤ ਜੀ, ਯੋਗ ਵਰਤੋਂ ਤੋਂ ਮਤਲਬ ਹੈ ਕਿ ਆਪਾਂ ਇਹਨਾਂ ਕੁਦਰਤੀ ਸਾਧਨਾਂ ਦੀ ਅਜਿਹੀ ਵਰਤੋਂ ਕਰਨੀ ਹੈ ਜਿਸ ਨਾਲ ਆਪਣੀ ਅੱਜ ਦੀ ਲੋੜ ਵੀ ਪੂਰੀ ਹੋਵੇ, ਤਾਂ ਮੋਟੇ ਸ਼ਬਦਾਂ ਵਿੱਚ ਕਹੀਏ ਕਿ ਆਪਾਂ ਨੂੰ ਝਾੜ ਵੀ ਚੰਗਾ ਮਿਲੇ ਅਤੇ ਜਿਹੜੇ ਕੁਦਰਤੀ ਸਾਧਨ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਵੀ ਰਹਿਣ, ਯਾਨੀ ਕਿ ਆਪਾਂ ਝਾੜ ਵੀ ਚੰਗਾ ਲਈਏ, ਲਾਗਤ ਵੀ ਘਟੇ ਅਤੇ ਜਿਹੜੀਆਂ ਆਉਣ ਵਾਲੀਆਂ ਆਪਣੀਆਂ ਨਸਲਾਂ ਨੇ ਜਾਂ ਪੀੜ੍ਹੀਆਂ ਨੇ ਉਹ ਵੀ ਸਾਫ਼ ਹਵਾ, ਸ਼ੁੱਧ ਪੀਣ ਵਾਲੇ ਪਾਣੀ ਅਤੇ ਉਪਜਾਊ ਮਿੱਟੀ ਦਾ ਜਿਹੜਾ ਆਨੰਦ ਮਾਣ ਸਕਣ। ਹੁਣ ਸੌਣੀ ਦੀ ਰੁੱਤ ਦੇ ਵਿੱਚ ਆਪਾਂ ਇਹਨਾਂ ਸਾਧਨਾਂ ਦੀ ਯੋਗ ਵਰਤੋਂ ਦੀ ਖਾਸ ਕਰਕੇ ਗੱਲ ਕਰ ਰਹੇ ਹਾਂ, ਕਿਉਂਕਿ ਜਿਵੇਂ ਆਪਾਂ ਨੂੰ ਪਤਾ ਹੈ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਅਤੇ ਜਿਹੜੀਆਂ ਸੌਣੀ ਦੀਆਂ ਮੁੱਖ ਫਸਲਾਂ ਆਪਾਂ ਜ਼ਿਆਦਾਤਰ ਝੋਨਾ ਅਤੇ ਬਾਸ

0: ਬਦਕਿਸਮਤੀ ਹਨ
1: ਜੀ।
0: ਇਹਨਾਂ ਫਸਲਾਂ ਦੇ ਕਰਕੇ ਜਿਹੜਾ ਮੇਰੀ ਕੁਦਰਤੀ ਸਾਧਨਾਂ ਦੇ ਉੱਪਰ ਜਿਹੜਾ ਦਬਾਅ ਬਹੁਤ ਜ਼ਿਆਦਾ ਰਹਿੰਦਾ। ਜਿਵੇਂ ਤੁਸੀਂ ਚੰਗੀ ਤਰ੍ਹਾਂ ਹੀ ਜਾਣਦੇ ਹੋ ਕਿ ਜਦੋਂ ਆਪਾਂ ਰਵਾਇਤੀ ਤਰੀਕੇ ਨਾਲ ਝੋਨੇ ਦੀ ਲਵਾਈ ਕਰਦੇ ਹਾਂ, ਯਾਨੀ ਕਿ ਕੱਦੂ ਕਰਕੇ ਲਵਾਈ ਕਰਨਾ, ਉਹਦੇ ਨਾਲ ਪਾਣੀ ਦੀ ਬਹੁਤ ਜ਼ਿਆਦਾ ਖਪਤ ਹੁੰਦੀ ਹੈ ਅਤੇ ਨਤੀਜਾ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜਾ ਧਰਤੀ ਹੇਠਲਾ ਪਾਣੀ ਦਾ ਪੱਧਰ ਉਹ ਦਿਨੋ ਦਿਨ ਘੱਟ ਰਿਹਾ। ਤੋ ਉਸ ਤੋਂ ਇਲਾਵਾ ਜਿਹੜਾ ਸੌਣੀ ਦੀ ਜਿਹੜੀ ਰੁੱਤ ਹੈ ਉਹਦੇ ਵਿੱਚ ਕੀ ਹੁੰਦਾ ਹੈ ਕਿ ਗਰਮੀ ਅਤੇ ਨਮੀ ਜ਼ਿਆਦਾ ਹੁੰਦੀ ਹੈ। ਜਦੋਂ ਗਰਮੀ ਅਤੇ ਨਮੀ ਜ਼ਿਆਦਾ ਹੁੰਦੀ ਹੈ ਉਸ ਦੇ ਕਾਰਨ ਕੀ ਹੈ, ਫਸਲਾਂ ਦੇ ਉੱਪਰ ਕੀੜਿਆਂ ਦਾ ਹਮਲਾ ਵੀ ਜ਼ਿਆਦਾ ਹੁੰਦਾ ਅਤੇ ਜਿਵੇਂ ਫੁੱਲੀ ਆਪ ਜਿਵੇਂ ਹੋਰ ਜਿਹੜੀਆਂ ਬਿਮਾਰੀਆਂ ਹੈਗੀਆਂ ਫਸਲਾਂ ਨੂੰ ਜ਼ਿਆਦਾ ਪੈਂਦੀਆਂ। ਅਤੇ ਜਦੋਂ ਆਪਾਂ ਇਹਨਾਂ ਦੀ ਰੋਕਥਾਮ ਕਰਦੇ ਹਾਂ ਤਾਂ ਆਪਾਂ ਇੰਨੇ ਵਾਹ ਕੀ ਹੈ ਕੀਟਨਾਸ਼ਕਾਂ ਉੱਲੀ ਨਾਸ਼ਕਾਂ ਦੀ ਜਿਹੜੀ ਹੈਗੀ ਸਪਰੇ ਕਰਦੇ ਹਾਂ ਅਤੇ ਨਤੀਜੇ ਵਜੋਂ ਕੀ ਹੁੰਦਾ ਹੈ ਕਿ ਆਪਣੇ ਜਿਹੜੇ ਪਾਣੀ ਨੇ ਉਹ ਵੀ ਦੂਸ਼ਿਤ ਹੋ ਜਾਂਦੇ ਆ ਅਤੇ ਜਿਹੜੀ ਮਿੱਟੀ ਹੈ ਉਹ ਵੀ ਜਿਹੜੀ ਹੈ ਦੂਸ਼ਿਤ ਹੁੰਦੀ ਹੈ।
1: ਜੀ, ਪਾਣੀ ਅਤੇ ਮਿੱਟੀ ਦੂਸ਼ਿਤ ਹੋ ਜਾਂਦੀ ਹੈ ਜਦੋਂ ਅਸੀਂ ਉਹਦੀ ਲੋੜ ਤੋਂ ਜ਼ਿਆਦਾ ਅਤੇ ਗਲਤ ਤਰੀਕੇ ਦੇ ਨਾਲ ਵਰਤੋਂ ਕਰਦੇ ਹਾਂ। ਕੋਈ ਵੀ ਸਾਧਨ ਹੈ ਕਿਸਾਨ ਭਰਾਵੋ, ਚਾਹੇ ਉਹ ਸਾਡੇ ਘਰੇ ਘਰ ਦੀ ਮਸ਼ੀਨਰੀ ਹੈ, ਉਹ ਸਾਧਨ ਨੇ, ਉਹਨਾਂ ਨੂੰ ਵੀ ਅਸੀਂ ਕਿੰਨਾ ਸੰਭਾਲ ਸੰਭਾਲ ਕੇ ਰੱਖਦੇ ਹਾਂ, ਆਪਣੀ ਔਲਾਦ ਵਾਂਗ ਸੰਭਾਲ ਕੇ ਰੱਖਦੇ ਹਾਂ, ਉਹਨਾਂ ਦੀ ਸਫਾਈ ਰੱਖਦੇ ਹਾਂ, ਕੋਸ਼ਿਸ਼ ਕਰਦੇ ਹਾਂ ਕਿ ਉਹ ਹਮੇਸ਼ਾ ਹੀ ਨਵੇਂ ਬਣੇ ਰਹਿਣ। ਅਤੇ ਫਿਰ ਸਾਡੀ ਖੇਤੀ ਦੇ ਵਿੱਚ ਜਿਹੜਾ ਸਭ ਤੋਂ ਮੁੱਖ ਸਾਧਨ ਹੈ ਸਾਡੀ ਮਿੱਟੀ, ਉਹਦਾ ਵੀ ਤਾਂ ਸਾਨੂੰ ਉਵੇਂ ਹੀ ਖਿਆਲ ਰੱਖਣਾ ਪੈਣਾ ਨਾ, ਉਸ ਯੋਗ ਸਾਧਨ ਦਾ ਵੀ ਉਸੇ ਤਰੀਕੇ ਨਾਲ ਹੀ ਖਿਆਲ ਰੱਖਣਾ ਪੈਣਾ। ਸੋ ਤੋ ਇਸੇ ਦੌਰਾਨ ਇੱਕ ਕਿਸਾਨ ਭਰਾ ਸਾਡੇ ਨਾਲ ਜੁੜੇ ਨੇ, ਅੱਜ ਦੇ ਵਿਸ਼ੇ ਤੇ ਕੀ ਪੁੱਛਣਾ ਚਾਹੁੰਦੇ ਨੇ। ਹਾਂਜੀ, ਤੁਸੀਂ ਆਪਣਾ ਸਵਾਲ ਰੱਖ ਸਕਦੇ ਹੋ। ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ, ਆਪਣਾ ਨਾਮ ਤੇ ਆਪਣੇ ਪਿੰਡ ਦਾ ਨਾਮ ਦੱਸ ਦਿਓ ਜੀ।
2: ਠੀਕ ਹੈ ਜੀ, ਮੇਰਾ ਨਾਮ ਅਵਤਾਰ ਸਿੰਘ ਹੈ ਜੀ।
1: ਜੀ ਅਵਤਾਰ ਸਿੰਘ ਜੀ, ਕਿੱਥੋਂ ਬੋਲ ਰਹੇ ਨੇ?
2: ਪਿੰਡ ਗਿੱਲ ਕਲਾਂ ਜੀ, ਰਾਮਪੁਰੇ ਕੋਲ।
1: ਜੀ ਅਵਤਾਰ ਸਿੰਘ ਗਿੱਲ ਕਲਾਂ ਤੋਂ ਬੋਲ ਰਹੇ ਨੇ, ਅੱਜ ਦੇ ਵਿਸ਼ੇ ਬਾਰੇ ਕੀ ਕਹਿਣਾ ਚਾਹੁੰਦੇ ਹੋ?
2: ਅਸੀਂ ਤਾਂ ਇਹ ਕਹਿੰਦੇ ਜੀ, ਜਿਹੜਾ ਆਪਾਂ ਕੱਦੂ ਕਰਕੇ ਝੋਨਾ ਲਾਉਂਦੇ ਹਾਂ ਜੀ,
1: ਜੀ
2: ਉਹਦੇ ਵਿੱਚ ਖਪਤ ਪਾਣੀ ਦੀ ਬਹੁਤ ਘੱਟ ਹੁੰਦੀ ਹੈ।
1: ਕੱਦੂ ਕਰਕੇ
2: ਲਗਾਤਾਰ ਲਾਇਆ ਜੀ, ਸਿੱਧੀ ਬਿਜਾਈ ਝੋਨਾ।
1: ਅੱਛਾ, ਤੁਸੀਂ ਪਹਿਲਾਂ ਕਿਹਾ ਸੀ ਕਿ ਕੱਦੂ ਕਰਕੇ ਲਾਏ ਝੋਨੇ ਚ ਖਪਤ ਘੱਟ ਹੁੰਦੀ ਹੈ, ਤੁਸੀਂ ਕਹਿਣਾ ਚਾਹੁੰਦੇ ਹੋ ਅਸਲ ਦੇ ਵਿੱਚ ਕਿ
2: ਸਿੱਧੀ ਜਿਹੜਾ ਆਪਾਂ ਸਿੱਧੀ ਬਿਜਾਈ ਨਾਲ ਝੋਨਾ ਬੀਜਦੇ ਹਾਂ ਜੀ,
1: ਜੀ
2: ਮਸ਼ੀਨ ਰਾਹੀਂ,
1: ਜੀ
2: ਉਹਦੇ ਚ ਪਾਣੀ ਦੀ ਖਪਤ ਵੱਧ ਹੁੰਦੀ ਹੈ।
1: ਅੱਛਾ, ਉਹਦੇ ਚ ਪਾਣੀ ਦੀ ਖਪਤ ਵੱਧ ਹੁੰਦੀ ਹੈ।
2: ਹਾਂ, ਉਹਦੇ ਖਪਤ ਵੱਧ ਹੁੰਦੀ ਹੈ ਪਾਣੀ ਦੀ। ਮੈਂ ਲਗਾਤਾਰ 3-4 ਸਾਲ ਲਾਇਆ ਝੋਨਾ ਜੀ।
1: ਜੀ
2: ਅੱਛਾ, ਮੋਰੇ ਦਾ ਮੋਟਰ ਖੜਦੀ ਨੀ ਕਿਸੇ ਵੇਲੇ
1: ਜੀ। ਅੱਛਾ,
2: ਇਹ ਜਿਹੜਾ ਕੱਦੂ ਕਰਕੇ ਝੋਨਾ ਲਾਉਂਦੇ ਤਾਂ ਮੋਟਰ ਖੜ ਜਾਂਦੀ ਹੈ ਜੀ, 10-10 ਦਿਨ 15-15 ਦਿਨ ਮੋਟਰ ਖੜ ਜਾਂਦੀ ਹੈ, ਉਹਦੇ ਤਾਂ ਮੋਟਰ ਖੜਦੀ ਨੀ ਜੀ, ਜਮਾ ਹੀ ਨੀ
1: ਜੀ। ਚਲੋ, ਤੁਹਾਡੀ ਗੱਲ ਨੂੰ ਆਪਾਂ ਡਾਕਟਰ ਸਾਹਿਬਾ ਕੋਲੇ ਲੈ ਕੇ ਚੱਲਦੇ ਹਾਂ, ਤੁਸੀਂ ਆਪਣੇ ਰੇਡੀਓ ਸੈੱਟ ਦੇ ਰਾਹੀਂ ਇਸ ਦਾ ਉੱਤਰ ਸੁਣੋ ਜੀ।
0: ਹਾਂਜੀ, ਜਿਵੇਂ ਉਹ ਕਹਿ ਰਹੇ ਕਿ ਕੱਦੂ ਲਾਏ ਝੋਨੇ ਦੇ ਵਿੱਚ ਪਾਣੀ ਦੀ ਖਪਤ ਘੱਟ ਹੁੰਦੀ ਹੈ, ਹੁਣ ਜੇ ਆਪਾਂ ਇਹਨਾਂ ਦਾ ਜਵਾਬ ਦੇਣਾ ਤਾਂ ਇਹ ਹੈ ਕਿ ਪਹਿਲਾਂ ਜ਼ਮੀਨ ਦੀ ਕਿਸਮ ਵੀ ਬਹੁਤ ਜ਼ਰੂਰੀ ਹੈ ਕਿ ਆਪਾਂ ਕਿਸ ਤਰ੍ਹਾਂ ਝੋਨੇ ਦੀ ਜਿਹੜੀ ਲਵਾਈ ਜਾਂ ਬਿਜਾਈ ਕਰ ਰਹੇ ਹਾਂ। ਜੇਕਰ ਰੇਤਲੀਆਂ ਜ਼ਮੀਨਾਂ ਨੇ ਉਹਨਾਂ ਵਿੱਚ ਜਿਹੜੀ ਹੈਗੀ ਸਿੱਧੀ ਬਿਜਾਈ ਕਾਰਗਰ ਨਹੀਂ ਹੈਗੀ, ਹੋ ਸਕਦਾ ਉਹਨਾਂ ਦੀ ਜਿਹੜੀ ਜ਼ਮੀਨ ਉਹ ਰੇਤਲੀ ਹੋਵੇ ਜਿਸ ਕਾਰਨ ਉੱਥੇ ਕਿ ਸਿੱਧੀ ਬਿਜਾਈ ਜਿਹੜੀ ਹੈਗੀ ਆ ਚੰਗੀ ਤਰ੍ਹਾਂ ਨਹੀਂ ਹੋ ਰਹੀ, ਤਾਂ ਇਸੇ ਕਰਕੇ ਉਹ ਇਹ ਕਹਿ ਰਹੇ ਨੇ ਕਿ ਕੱਦੂ ਵਾਲੇ ਜਿਹੜੇ ਕੱਦੂ ਲਗਾ ਕੇ ਜਦੋਂ ਝੋਨਾ ਉਹ ਲਵਾਈ ਕਰਦੇ ਆ ਤਾਂ ਉਹਦੇ ਵਿੱਚ ਜਿਹੜਾ ਪਾਣੀ ਦੀ ਖਪਤ ਘੱਟ ਹੁੰਦੀ ਹੈ।
1: ਜੀ ਅਵਤਾਰ ਸਿੰਘ ਜੀ, ਮੇਰਾ ਖਿਆਲ ਹੈ ਤੁਹਾਨੂੰ ਤੁਹਾਡੇ ਸਵਾਲ ਦਾ ਉੱਤਰ ਮਿਲ ਗਿਆ ਹੋਣਾ ਕਿ ਅਸੀਂ ਪਹਿਲਾਂ ਆਪਣੇ ਸਾਧਨ ਨੂੰ ਦੇਖਣਾ, ਭਾਵ ਕਿ ਮਿੱਟੀ ਨੂੰ ਦੇਖਣਾ, ਮਿੱਟੀ ਸਾਡੀ ਕਿਹੋ ਜਿਹੀ ਫਸਲ ਦੇ ਲਈ ਬਣੀ ਹੈ ਤੇ ਕਿਹੜੀਆਂ ਫਸਲਾਂ ਦੇ ਲਈ ਉਹ ਚੰਗੀ ਰਹੇਗੀ, ਉਸ ਮਿੱਟੀ ਦੇ ਅਨੁਸਾਰ ਹੀ ਅਸੀਂ ਉਹ ਫਸਲ ਬੀਜਣੀ ਹੈ ਤੇ ਉਹ ਫਸਲ ਨੂੰ ਬੀਜਣ ਦਾ ਤਰੀਕਾ ਵੀ ਸਾਡੇ ਉਸ ਇਲਾਕੇ ਦੇ ਮਿੱਟੀ ਤੇ ਪਾਣੀ ਤੇ ਨਿਰਭਰ ਕਰਦਾ। ਤਾਂ ਬੜਾ ਸੋਹਣਾ ਉੱਤਰ ਡਾਕਟਰ ਸਾਹਿਬਾ ਨੇ ਦੱਸਿਆ, ਉਮੀਦ ਹੈ ਤੁਹਾਨੂੰ ਜਾਣਕਾਰੀ ਮਿਲ ਗਈ ਹੋਏਗੀ। ਡਾਕਟਰ ਸਾਹਿਬਾ, ਸੌਣੀ ਦੀਆਂ ਫਸਲਾਂ 'ਚ ਪਾਣੀ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ, ਪਹਿਲਾਂ ਆਪਾਂ ਸਭ ਤੋਂ ਪਹਿਲਾਂ ਪਾਣੀ ਦੇ ਬਾਰੇ ਹੀ ਗੱਲ ਸ਼ੁਰੂ ਕੀਤੀ ਹੈ, ਤਾਂ ਸੌਣੀ ਦੀਆਂ ਫਸਲਾਂ ਦੇ ਵਿੱਚ ਪਾਣੀ ਦਾ ਜਿਹੜਾ ਪ੍ਰਬੰਧਨ ਹੈ, ਜਿਵੇਂ ਕਿ ਹੁਣੀ ਇੱਕ ਫੋਨ ਕਾਲ ਦੇ ਰਾਹੀਂ ਆਪਾਂ ਗੱਲ ਕੀਤੀ ਹੈ, ਇਸੇ ਦੌਰਾਨ ਇੱਕ ਹੋਰ ਕਿਸਾਨ ਭਰਾ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਸਵਾਲ ਵੀ ਲੈ ਲਈਏ। ਹਾਂਜੀ, ਕੌਣ ਕਿਸਾਨ ਭਰਾ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ, ਆਪਣਾ ਨਾਮ ਤੇ ਆਪਣੇ ਪਿੰਡ ਦਾ ਨਾਮ ਦੱਸ ਦਿਓ ਜੀ। ਵਜੀਰ ਸਿੰਘ ਵਜੀਦਪੁਰ ਜੀ, ਕੀ ਕਹਿਣਾ ਚਾਹੁੰਦੇ ਹੋ, ਕੀ ਸਵਾਲ ਹੈ ਤੁਹਾਡਾ?
3: ਪਿਛਲੇ ਡਾਕਟਰ ਨੇ ਦੱਸਿਆ ਵੀ 17 ਸਾਲਾਂ ਲਾਉਣੀਆਂ ਜੀ, ਹੁਣ ਲਾ ਲਈਏ?
1: 17-18 ਜਿਹੜਾ ਬੀਜ ਹੈ ਤੁਸੀਂ ਉਸਦੀ ਗੱਲ ਕਰ ਰਹੇ ਹੋ ਜੀ। ਵੈਸੇ ਅਸੀਂ ਅੱਜ ਗੱਲ ਕਰ ਰਹੇ ਹਾਂ ਸੌਣੀ ਦੀਆਂ ਫਸਲਾਂ ਦੇ ਵਿੱਚ ਕੁਦਰਤੀ ਸਾਧਨਾਂ ਦੀ ਯੋਗ ਵਰਤੋਂ ਦੇ ਬਾਰੇ, ਤੇ ਇਸ ਕਰਕੇ ਅੱਜ ਦਾ ਸਵਾਲ ਹੈ ਜਿਹੜਾ ਉਹ ਆਪਾਂ ਸਾਧਨਾਂ ਨਾਲ ਸੰਬੰਧਿਤ ਹੀ ਲਵਾਂਗੇ। ਜਿਸ ਦਿਨ ਸਾਡਾ ਬੀਜਾਂ ਨਾਲ ਸੰਬੰਧਿਤ ਕੋਈ ਪ੍ਰੋਗਰਾਮ ਹੋਏਗਾ ਉਸ ਦਿਨ ਤੁਹਾਡਾ ਸਵਾਲ ਨੋਟ ਕਰ ਲਿਆ ਗਿਆ, ਉਹ ਜ਼ਰੂਰ ਤੁਹਾਨੂੰ ਆਉਣ ਵਾਲੇ 1-2 ਦਿਨ ਦੇ ਵਿੱਚ ਜਾਣਕਾਰੀ ਹੈ ਜਿਹੜੀ ਉਹ ਮਿਲ ਜਾਣੀ ਹੈ। ਡਾਕਟਰ ਸਾਹਿਬ, ਪਾਣੀ ਪ੍ਰਬੰਧਨ ਬਾਰੇ ਆਪਾਂ ਗੱਲ ਕਰ ਰਹੇ ਸੀ, ਪਾਣੀ

0: ਦੀ ਯੋਗ ਵਰਤੋਂ ਸਾਡੇ ਕਿਸਾਨ ਭਰਾ ਕਿਵੇਂ ਕਰਨ? ਜਿਵੇਂ ਕਿ ਹੁਣੇ ਪਹਿਲੀ ਇੱਕ ਫੋਨ ਕਾਲ ਵਾਲੇ ਸਾਡੇ ਕਿਸਾਨ ਭਰਾ ਨੇ ਇਹ ਦੱਸਿਆ ਸੀ ਕਿ ਉਹਨਾਂ ਦੇ ਪਾਣੀ ਦੀ ਖਪਤ ਜ਼ਿਆਦਾ ਹੋ ਰਹੀ ਹੈ ਸਿੱਧੀ ਬਿਜਾਈ ਦੇ ਵਿੱਚ, ਤਾਂ ਪਾਣੀ ਦੀ ਬਚਤ ਕਿਵੇਂ ਹੋ ਸਕਦੀ ਹੈ ਸਾਉਣੀ ਦੀਆਂ ਫਸਲਾਂ 'ਚ? ਕਿਉਂਕਿ ਸਾਉਣੀ ਦੇ ਵਿੱਚ ਸਭ ਤੋਂ ਵੱਧ ਪਾਣੀ ਖਾਣ ਵਾਲੀ ਫਸਲ ਹੈ ਝੋਨੇ ਦੀ ਫਸਲ, ਤਾਂ ਸਾਉਣੀ ਦੀਆਂ ਫਸਲਾਂ ਨੂੰ ਖਾਸ ਕਰਕੇ ਕੇਂਦਰ ਬਿੰਦੂ 'ਚ ਰੱਖਦੇ ਹਾਂ। ਇਸ ਪ੍ਰਸ਼ਨ ਦਾ ਉੱਤਰ ਅਸੀਂ ਤੁਹਾਡੇ ਤੋਂ ਚਾਹਾਂਗੇ ਕਿ ਸਾਉਣੀ ਦੀਆਂ ਫਸਲਾਂ 'ਚ ਪਾਣੀ ਪ੍ਰਬੰਧਨ ਕਿਵੇਂ ਕੀਤਾ ਜਾਵੇ, ਪਾਣੀ ਦੀ ਬਚਤ ਕਿਵੇਂ ਕੀਤੀ ਜਾਵੇ, ਪਾਣੀ ਦੀ ਯੋਗ ਵਰਤੋਂ ਕਿਵੇਂ ਕੀਤੀ ਜਾਵੇ।
1: ਹਾਂਜੀ ਹਰਜੀਤ ਜੀ, ਜਿਵੇਂ ਆਪਾਂ ਜਾਣਦੇ ਹਾਂ ਕਿ ਜਿਹੜੀ ਪਾਣੀ ਦੀ ਖਪਤ ਤੁਸੀਂ ਕਿਹਾ ਹੀ ਹੈ ਕਿ ਸਾਉਣੀ ਦੀ ਫਸਲ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ, ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਿਹੜੀ ਆਪਣੀ, ਉਹਨੇ ਬਹੁਤ ਸਾਰੀਆਂ ਤਕਨੀਕਾਂ ਕਿਸਾਨਾਂ ਨੂੰ ਦਿੱਤੀਆਂ ਜਿਹਦੇ ਨਾਲ ਕਿ ਆਪਣਾ ਝਾੜ ਵੀ ਘਟਦਾ ਨਹੀਂ ਤੇ ਪਾਣੀ ਦੀ ਵੀ ਬਚਤ ਹੁੰਦੀ ਹੈ
0: ਜੀ।
1: ਤਾਂ ਸਭ ਤੋਂ ਪਹਿਲੀ ਤਕਨੀਕ ਜਿਵੇਂ ਥੋੜੀ ਜਿਹੀ ਆਪਾਂ ਸਾਂਝੀ ਵੀ ਕੀਤੀ ਹੈ ਕਿ ਝੋਨੇ ਦੀ ਸਿੱਧੀ ਬਿਜਾਈ, ਜਿਹਨੂੰ ਆਪਾਂ ਡਾਇਰੈਕਟ ਸੀਡੀ ਡਰਾਈਸ ਜਾਂ DSR ਵੀ ਕਹਿੰਦੇ ਹਾਂ
0: ਜੀ।
1: ਪਰ ਇਹ ਧਿਆਨ ਇਹ ਰੱਖਣਾ ਕਿ ਜਿਹੜੀ ਇਹ ਤਕਨੀਕ ਹੈ ਇਹ ਜਿਹੜੀਆਂ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਉਹਨਾਂ ਦੇ ਲਈ ਲਾਹੇਵੰਦ ਹੈ, ਰੇਤਲੀਆਂ ਜ਼ਮੀਨਾਂ ਵਿੱਚ ਇੰਨੀ ਕਾਮਯਾਬ ਨਹੀਂ ਹੈਗੀ
0: ਜੀ।
1: ਤਾਂ ਇਹ ਤਕਨੀਕ ਦੇ ਨਾਲ ਕੀ ਹੁੰਦਾ ਕਿ ਆਪਾਂ ਨੂੰ ਕੱਦੂ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਤੇ 10-20% ਜਿਹੜੀ ਆਪਣੀ ਪਾਣੀ ਦੀ ਬਚਤ ਵੀ ਹੁੰਦੀ ਹੈ। ਇਸ ਤੋਂ ਇਲਾਵਾ ਕੀ ਹੁੰਦਾ ਕਿ 10-12% ਜਿਹੜਾ ਹੈਗਾ ਥੋੜਾ ਪਾਣੀ ਦਾ ਰਿਚਾਰਜ ਵੀ ਜ਼ਿਆਦਾ ਹੁੰਦਾ
0: ਜੀ,
1: ਤੇ ਜਿਹੜੀ ਆਪਣੀ ਲੇਬਰ ਦੀ ਵੀ ਬਚਤ ਹੁੰਦੀ ਹੈ। ਹੁਣ ਜਿੱਥੇ DSR ਨਹੀਂ ਕਰ ਸਕਦੇ ਉੱਥੇ ਆਪਾਂ ਕੱਦੂ ਕਰਕੇ ਝੋਨੇ ਦੀ ਜਿਹੜੀ ਲਵਾਈ ਕਰਦੇ ਹਾਂ, ਤਾਂ ਇਹਦੇ ਵਿੱਚ ਵੀ ਤਕਨੀਕਾਂ ਹੈਗੀਆਂ ਜਿਨ੍ਹਾਂ ਦੇ ਨਾਲ ਆਪਾਂ ਜਿਹੜੀ ਪਾਣੀ ਦੀ ਬਚਤ ਕਰ ਸਕਦੇ ਹਾਂ। ਉਹ ਹੈਗੀ ਹੈ ਕਿ ਸੁਕਾ ਸੁਕਾ ਕੇ ਪਾਣੀ ਲਾਉਣਾ, ਜਿਹਨੂੰ ਆਪਾਂ ਬਦਲਵਾਂ ਪਾਣੀ ਲਾਉਣਾ ਜਾਂ ਅਲਟਰਨੇਟ ਵੈਟਿੰਗ ਐਂਡ ਡਰਾਇੰਗ ਤਕਨੀਕ ਵੀ ਕਹਿੰਦੇ ਹਾਂ
0: ਜੀ।
1: ਇਹ ਤਕਨੀਕ ਸਾਨੂੰ ਇਹ ਦੱਸਦੀ ਕਿ ਜਦੋਂ ਤੁਸੀਂ ਝੋਨੇ ਦੀ ਲਵਾਈ ਕਰਤੀ ਤਾਂ ਬਸ 2 ਹਫ਼ਤੇ ਤੁਸੀਂ ਪਾਣੀ ਖੜਾ ਕਰਨਾ, ਖੇਤ ਨੂੰ ਨੱਕੋ ਨੱਕ ਭਰ ਕੇ ਰੱਖਣ ਦੀ ਜ਼ਰੂਰਤ ਨਹੀਂ ਹੈਗੀ। ਤੇ ਜਦੋਂ ਪਾਣੀ ਜੀਰ ਜੇ, ਪਾਣੀ ਜੀਰਨ ਤੋਂ 2 ਦਿਨ ਬਾਅਦ ਫਿਰ ਤੁਸੀਂ ਪਾਣੀ ਦੇਣਾ ਹੈ। ਬਸ ਇਸ ਗੱਲ ਦਾ ਧਿਆਨ ਰੱਖਣਾ ਕਿ ਖੇਤ ਵਿੱਚ ਜਿਹੜੀਆਂ ਤਰੇੜਾਂ ਜ਼ਿਆਦਾ ਨਾ ਬਣਨ
0: ਜੀ।
1: ਤੇ ਉਸ ਤੋਂ ਇਲਾਵਾ ਕੀ ਹੈ ਕਿ ਲੇਜ਼ਰ ਲੈਂਡ ਲੈਵਰ ਜਾਂ ਲੇਜ਼ਰ ਕਰਾਹੀ ਦੀ ਆਪਾਂ ਗੱਲ ਕਰਦੇ ਹਾਂ, ਚਾਹੇ ਤੁਸੀਂ DSR ਕਰੋ ਉਹਦੇ ਲਈ ਤਾਂ ਜ਼ਰੂਰੀ ਹੈ ਹੀ ਹੈ, ਪਰ ਜੇਕਰ ਆਪਾਂ ਕੱਦੂ ਕਰਕੇ ਵੀ ਝੋਨੇ ਦੀ ਲਵਾਈ ਕਰ ਰਹੇ ਹਾਂ ਤਾਂ ਉਹਦੇ ਵਿੱਚ ਵੀ ਕੀ ਹੈ ਲੇਜ਼ਰ ਲੈਂਡ ਲੈਵਲਰ ਦੀ ਜਿਹੜੀ ਵਰਤੋਂ ਕਰਨੀ ਜ਼ਰੂਰੀ ਹੈ। ਇਹਦੇ ਨਾਲ ਕੀ ਹੁੰਦਾ ਕਿ ਖੇਤ ਆਪਣਾ ਪੱਧਰਾ ਹੋ ਜਾਂਦਾ, ਤੇ ਉਹਦੇ ਨਾਲ ਕੀ ਹੈ ਕਿ ਜਿਹੜਾ ਜਦੋਂ ਆਪਾਂ ਸਿੰਚਾਈ ਕਰਦੇ ਹਾਂ ਇੱਕ ਤਾਂ ਸਮਾਂ ਘੱਟ ਲੱਗਦਾ, ਦੂਸਰਾ ਕਿ ਇੱਕ ਸਾਰ ਜਿਹੜਾ ਬਰਾਬਰ ਜਿਹੜਾ ਪਾਣੀ ਆਪਣੇ ਖੇਤ ਨੂੰ ਲੱਗ ਜਾਂਦਾ, ਜਿਹਦੇ ਨਾਲ ਪਾਣੀ ਦੀ ਵੀ ਬਚਤ ਹੁੰਦੀ ਹੈ ਤੇ ਸਮੇਂ ਦੀ ਵੀ ਬਚਤ ਹੁੰਦੀ ਹੈ। ਇਸ ਤੋਂ ਇਲਾਵਾ ਕੀ ਹੈ ਕਿ ਦਰਮਿਆਨੇ ਜਿਹੜੇ ਸਮਾਂ ਲੈਣ ਵਾਲੀਆਂ ਜਾਂ ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਜਿਵੇਂ PR 126 ਵੀ ਹੈਗੀ ਹੈ, ਆਪਾਂ ਇਹਨਾਂ ਕਿਸਮਾਂ ਦੀ ਬਿਜਾਈ ਕਰਕੇ ਵੀ ਜਿਹੜੀ ਹੈ ਪਾਣੀ ਦੀ ਜਿਹੜੀ ਬਚਤ ਆਪਾਂ ਕਰ ਸਕਦੇ ਹਾਂ
0: ਜੀ। ਲੇਜ਼ਰ ਲੈਵਲਰ ਦੀ ਵਰਤੋਂ ਕਰ ਸਕਦੇ ਹਾਂ, ਖੇਤ ਦੀ ਸਿਹਤ ਨੂੰ ਪਹਿਲਾਂ ਵਧੀਆ ਬਣਾ ਕੇ ਪਾਣੀ ਦੀ ਖਪਤ ਹੈ ਜਿਹੜੀ ਉਹਨੂੰ ਘਟਾ ਸਕਦੇ ਹਾਂ। ਦੂਸਰਾ ਕਿਸਾਨ ਭਰਾਵੋ, ਬੜਾ ਵਧੀਆ ਇੱਕ ਸੰਕੇਤ ਦਿੱਤਾ ਡਾਕਟਰ ਸਾਹਿਬਾਂ ਨੇ ਕਿ ਲੋੜ ਤੋਂ ਵੱਧ ਪਾਣੀ ਨਹੀਂ ਅਸੀਂ ਛੱਡਣਾ। ਕਈ ਵਾਰ ਅਸੀਂ ਕੀ ਕਰਦੇ ਹਾਂ ਕਿ ਮੋਟਰ ਵਿਹਲੀ ਹੈ ਤੇ ਛੱਡੀ ਰੱਖੋ, ਵੱਟਾਂ ਦੇ ਉੱਪਰ ਦੀ ਆਪਾਂ ਤਾਰੀਆਂ ਲਵਾਈ ਜਾਂਦੇ ਹਾਂ ਪਾਣੀ ਨੂੰ, ਤੇ ਲੋੜ ਤੋਂ ਵੱਧ ਪਾਣੀ ਛੱਡਿਆ ਵੀ ਕਈ ਵਾਰੀ ਫਸਲ ਵਾਸਤੇ ਘਾਤਕ ਹੋ ਜਾਂਦਾ, ਕਈ ਬਿਮਾਰੀਆਂ ਦਾ ਕਾਰਨ ਬਣ ਜਾਂਦਾ। ਤਾਂ ਜਿੰਨੀ ਚੀਜ਼ ਦੀ ਜ਼ਰੂਰਤ ਹੈ, ਜਿੰਨੇ ਕੁ ਸਾਧਨ ਦੀ ਜ਼ਰੂਰਤ ਹੈ, ਉਨਾ ਕੁ ਆਪਾਂ ਸਾਧਨ ਨੂੰ ਵਰਤਣਾ। ਜਿੰਨੀ ਕੁ ਆਪਾਂ ਨੂੰ ਭੁੱਖ ਲੱਗੀ ਹੁੰਦੀ ਹੈ ਕਿਸਾਨ ਭਰਾਵੋ, ਆਪਾਂ ਉਨਾ ਕੀ ਖਾਂਦੇ ਹਾਂ ਨਾ, ਤੇ ਲੋੜ ਤੋਂ ਵੱਧ ਦਾ ਖਾਧਾ ਵੀ ਸਿਹਤ ਲਈ ਮਾੜਾ ਹੁੰਦਾ। ਇੱਕ ਗਾਇਕ ਭਰਾ ਨੇ ਬੜਾ ਵਧੀਆ ਕਿਹਾ ਸੀ ਕਿ ਥੋੜਾ ਜਿਹਾ ਜੇ ਖਾਈਏ ਜ਼ਹਿਰ ਵੀ ਲਾਭ ਹੀ ਕਰਦਾ ਹੈ ਤੇ ਬਹੁਤਾ ਮੱਖਣ ਦੁੱਧ ਵੀ ਪੇਟ ਖਰਾਬ ਹੀ ਕਰਦਾ ਹੈ। ਉਸੇ ਤਰ੍ਹਾਂ ਹੀ ਜੇ ਅਸੀਂ ਬੇਲੋੜਾ ਆਪਣੀ ਫਸਲ ਨੂੰ ਵੀ ਪਾਣੀ ਖੜਾਈ ਰੱਖਾਂਗੇ ਜਦੋਂ ਲੋੜ ਵੀ ਨਹੀਂ ਹੈ, ਤਾਂ ਉਹ ਕਿਤੇ ਨਾ ਕਿਤੇ ਨੁਕਸਾਨ ਕਰ ਜਾਂਦਾ। ਦੱਸ ਦੇਵਾਂ ਬਾਅਦ ਦੇ ਵਿੱਚ ਪ੍ਰੋਗਰਾਮ ਨਾਲ ਜੁੜੇ ਹੋਏ ਸਰੋਤਿਆਂ ਨੂੰ ਕਿ ਪ੍ਰੋਗਰਾਮ ਕਿਸਾਨ ਵਾਣੀ ਚੱਲ ਰਿਹਾ। ਪ੍ਰੋਗਰਾਮ ਕਿਸਾਨ ਵਾਣੀ ਦੇ ਵਿੱਚ ਅੱਜ ਦੀ ਜਿਹੜੀ ਗੱਲਬਾਤ ਚੱਲ ਰਹੀ ਹੈ ਉਹ ਹੈ ਸਾਉਣੀ ਦੀਆਂ ਫਸਲਾਂ ਵਿੱਚ ਕੁਦਰਤੀ ਸਾਧਨਾਂ ਦੀ ਯੋਗ ਵਰਤੋਂ ਦੇ ਬਾਰੇ ਚ। ਤੇ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਸਟੂਡੀਓ ਦੇ ਵਿੱਚੋਂ ਹੀ ਡਾਕਟਰ ਮਨਜੀਤ ਕੌਰ ਜੀ, ਜਿਹੜੇ ਕਿ ਸਹਾਇਕ ਪ੍ਰੋਫੈਸਰ ਭੂਮੀ ਵਿਗਿਆਨ ਦੇ ਤੌਰ ਤੇ KVK ਫਿਰੋਜ਼ਪੁਰ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਅੱਜ ਦੇ ਪ੍ਰੋਗਰਾਮ ਦਾ ਹਿੱਸਾ ਸਰੋਤਿਓ ਤੁਸੀਂ ਵੀ ਬਣ ਸਕਦੇ ਹੋ। ਸਟੂਡੀਓ ਦਾ ਨੰਬਰ ਡਾਇਲ ਕਰਕੇ 0164-2240-331। ਡਾਕਟਰ ਮਨਜੀਤ ਕੌਰ ਜੀ, ਆਪਾਂ ਕਾਫੀ ਗੱਲਬਾਤ ਕਰ ਲਈ ਹੈ ਪਾਣੀ ਦੇ ਬਾਰੇ ਚ। ਦੂਜਾ ਜਿਹੜਾ ਬਹੁਤ ਹੀ ਮੁੱਖ ਸਾਧਨ ਹੈ ਕਿਸੇ ਵੀ ਫਸਲ ਦੇ ਲਈ, ਮਿੱਟੀ, ਕਿਉਂਕਿ ਮਿੱਟੀ ਹੈ ਜਿਹੜੀ ਉਹ ਹੀ ਕਿਸੇ ਫਸਲ ਦਾ ਆਧਾਰ ਹੁੰਦੀ ਹੈ। ਤੇ ਕਈ ਵਾਰ ਅਸੀਂ ਕਹਿ ਲੈਂਦੇ ਹਾਂ ਕਿ ਅਸੀਂ ਆਪਣੇ ਖੇਤ ਦੀ ਮਿੱਟੀ ਖਰਾਬ ਕਰ ਲਈ ਹੈ। ਕਿਸੇ ਕਿਸਾਨ ਨੂੰ ਵੀ ਕਹਿ ਦਿੱਤਾ ਜਾਂਦਾ ਹੈ ਕਿ ਇਹਨੇ ਦੁਰਉਪਯੋਗ ਕਰ ਕਰਕੇ ਜਾਂ ਧਿਆਨ ਨਾ ਰੱਖ ਕੇ ਆਪਣਾ ਖੇਤ ਹੈ ਜਿਹੜਾ ਉਹ ਬੰਜਰ ਬਣਾ ਲਿਆ, ਉਹਦੀ ਸਿਹਤ ਖਰਾਬ ਕਰ ਲਈ ਹੈ। ਜੇ ਸਿੱਧੇ ਤਰੀਕੇ 'ਚ ਆਪਾਂ ਗੱਲ ਕਰੀਏ, ਜਿਵੇਂ ਅਸੀਂ ਗਲਤ ਚੀਜ਼ਾਂ ਖਾ ਕੇ ਕਈ ਵਾਰੀ ਆਪਣੀ ਸਿਹਤ ਖਰਾਬ ਕਰ ਲੈਂਦੇ ਹਾਂ, ਤਾਂ ਇਸੇ ਤਰ੍ਹਾਂ ਕਈ ਵਾਰੀ ਕਿਸਾਨ ਭਰਾ ਹੈ ਜਿਹੜੇ ਉਹ ਆਪਣੀ ਮਿੱਟੀ ਦੀ ਵੀ ਸਿਹਤ ਖਰਾਬ ਕਰ ਲੈਂਦੇ ਆ। ਤਾਂ ਅੱਗੇ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਕਿ ਮਿੱਟੀ ਦੀ

0: ਸਿਹਤ ਖਰਾਬ ਹੋਣ ਦਾ ਮਤਲਬ ਕੀ ਹੈ? ਭਾਵ ਕਿ ਮਨੁੱਖ ਦੀ ਸਿਹਤ ਖਰਾਬ ਹੁੰਦੀ ਤਾਂ ਆਪਾਂ ਸੁਣੀ ਹੈ, ਮਿੱਟੀ ਦੀ ਸਿਹਤ ਖਰਾਬ ਕਿਵੇਂ ਹੁੰਦੀ ਹੈ? ਤੇ ਮਿੱਟੀ ਦੀ ਸਿਹਤ ਜੇ ਖਰਾਬ ਹੋ ਗਈ ਹੈ ਜਾਂ ਹੋਣ ਵਾਲੀ ਹੈ, ਉਹਨੂੰ ਬਚਾਉਣਾ ਕਿਵੇਂ ਹੈ? ਤੇ ਜੇ ਖਰਾਬ ਹੋ ਗਈ ਹੈ ਤਾਂ ਮਿੱਟੀ ਨੂੰ ਸਿਹਤਮੰਦ ਕਿਵੇਂ ਬਣਾਉਣਾ ਹੈ? ਆਪਾਂ ਗੱਲ ਕਰ ਰਹੇ ਹਾਂ ਖਾਸ ਕਰਕੇ ਸੌਣੀ ਰੁੱਤ ਦੀਆਂ ਫਸਲਾਂ ਦੇ ਬਾਰੇ ਚ, ਤਾਂ ਇਸ ਸੌਣੀ ਰੁੱਤ ਦੇ ਵਿੱਚ ਮਿੱਟੀ ਦੀ ਸਿਹਤ ਨੂੰ ਬਚਾਉਣ ਦੇ ਲਈ ਕੀ ਕੀਤਾ ਜਾ ਸਕਦਾ ਹੈ ਤੇ ਸਿਹਤ ਖਰਾਬ ਹੋਣ ਦਾ ਮਤਲਬ ਕੀ ਹੈ?
1: ਹਰਜੀਤ ਜੀ, ਜਿਵੇਂ ਤੁਸੀਂ ਹੁਣੇ ਆਪਣੀ ਸਿਹਤ ਦੀ ਗੱਲ ਕੀਤੀ ਹੈ ਕਿ ਜਿਵੇਂ ਆਪਣੇ ਸਰੀਰ ਵਿੱਚ ਜਾਨ ਹੈ ਉਦਾਂ ਮਿੱਟੀ ਦੇ ਵਿੱਚ ਵੀ ਜਾਨ ਹੈ, ਤੇ ਜੇ ਆਪਾਂ
0: ਜੀ ਮੈਂ ਤੁਹਾਨੂੰ ਰੋਕਣਾ ਚਾਹਾਂਗਾ, ਮਾਫੀ ਚਾਹਾਂਗਾ, ਇਸੇ ਦੌਰਾਨ ਸਾਡੇ ਇੱਕ ਕਿਸਾਨ ਭਰਾ ਜਿਹੜੇ ਉਹ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਸਵਾਲ ਲੈ ਲਈਏ। ਹਾਂਜੀ, ਕੌਣ ਕਿਸਾਨ ਭਰਾ ਬੋਲ ਰਹੇ ਨੇ, ਕਿੱਥੋਂ ਬੋਲ ਰਹੇ ਨੇ, ਆਪਣਾ ਨਾਮ ਤੇ ਆਪਣੇ ਗ੍ਰਾਮ ਦਾ ਨਾਮ ਜ਼ਰੂਰ ਦੱਸ ਦਿਓ।
2: ਹੈਲੋ
0: ਜੀ, ਕੌਣ ਬੋਲ ਰਹੇ ਹੋ?
2: ਮੈਂ ਜਗਦੇਵ ਸਿੰਘ ਬੋਲ ਰਿਹਾ ਜੀ, ਪਿੰਡ ਬੁਰਜ ਸਰੋਵਰ ਲਈ ਭਗਤਾ ਭਾਈ ਤੋਂ।
0: ਜੀ ਜਗਦੇਵ ਸਿੰਘ ਜੀ, ਪ੍ਰੋਗਰਾਮ ਚ ਸਵਾਗਤ ਹੈ ਤੁਹਾਡਾ, ਕੀ ਕਹਿਣਾ ਚਾਹੁੰਦੇ ਹੋ, ਕੀ ਸਵਾਲ ਹੈ?
2: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
2: ਮੈਡਮ ਜੀ, ਮੇਰੀ ਇੱਕ ਸਵਾਲ ਹੈ ਜੀ, ਜੋ ਆਪਣੇ ਕੁਦਰਤੀ ਜੀਵ ਜੰਤੂ ਜੀ ਬਣੋਏ ਆ ਜੀ।
1: ਹਾਂਜੀ,
2: ਆਵਾਜ਼ ਨਹੀਂ ਆ ਰਹੀ
0: ਜੀ। ਜੀ ਜੀ, ਤੁਸੀਂ ਸਵਾਲ ਰੱਖੋ ਆਪਣਾ।
2: ਹੈਲੋ
0: ਜੀ, ਤੁਸੀਂ ਆਪਣਾ ਸਵਾਲ ਰੱਖੋ, ਬੋਲੀ ਚੱਲੋ, ਸੁਣ ਰਹੇ ਨੇ ਡਾਕਟਰ ਸਾਹਿਬ।
2: ਵੀ ਮੇਰੀ ਇੱਕੋ ਹੀ ਸਵਾਲ ਆ ਜੀ, ਜਿਹੜਾ ਜੀਵ ਜੰਤੂ ਆਪਣੇ ਗਣੋਏ ਆ ਖੇਤਾਂ ਦੇ ਵਿੱਚ
0: ਜੀ,
2: ਉਹ ਸਾਡੇ ਕਿਸਾਨ ਕਲੋਰੋਪੈਰੀਫਾਸ ਪਾ ਕੇ ਜੀ ਉਹਨਾਂ ਨੂੰ ਵੀ ਮਾਰੀ ਜਾ ਰਹੇ ਆ, ਕਾਰਨ ਕਿਉਂ ਮਾਰ ਰਹੇ ਜੀ? ਇਹ ਮਾਧਿਅਮ ਰਾਹੀਂ ਕਿਸਾਨਾਂ ਨੂੰ ਸੁਚੇਤ ਕੀਤਾ ਜਾਵੇ ਜੀ। ਦੂਸਰਾ ਜੀ, ਸਾਡੀ ਜੋ ਝੋਨੇ ਦੀ ਪਰਾਲੀ ਹੈ, ਵੀ ਭਾਵੇਂ ਥੋੜੀ ਆ, ਜ਼ਰੂਰ ਵਿੱਚ ਸੁਪਰ ਸੀਡ ਨਾਲ ਦਵਾਈ ਜਾਵੇ, ਜ਼ਮੀਨ ਦੀ ਸਿਹਤ ਸੰਭਾਲ ਬਹੁਤ ਵਧੀਆ ਬਣਦੀ ਹੈ ਜੀ।
0: ਜੀ ਬਹੁਤ ਵਧੀਆ, ਤੁਹਾਡਾ ਖਿਆਲ ਹੈ, ਕੀ ਕਹਿਣਾ ਚਾਹੁੰਦੇ ਨੇ ਡਾਕਟਰ ਸਾਹਿਬ ਇਸ ਬਾਰੇ?
2: ਹਾਂਜੀ,
1: ਬਿਲਕੁਲ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਆਪਾਂ ਕਿਸਾਨ ਭਰਾਵਾਂ ਨੂੰ ਜਾਗਰੂਕ ਕਰਨ ਦੇ ਲਈ ਹੀ ਇਹ ਪ੍ਰੋਗਰਾਮ ਰੱਖਿਆ, ਤੇ ਅਸੀਂ ਆਪਣੇ ਜਿਹੜੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਵੀ ਬਹੁਤ ਸਾਰੀਆਂ ਟ੍ਰੇਨਿੰਗਸ ਤੇ ਬਹੁਤ ਸਾਰੇ ਕੈਂਪ ਪਿੰਡਾਂ ਦੇ ਵਿੱਚ ਲਗਾਉਂਦੇ ਰਹਿੰਦੇ ਹਾਂ, ਤਾਂ ਕਿ ਕਿਸਾਨ ਭਰਾਵਾਂ ਨੂੰ ਜਾਗਰੂਕ ਕੀਤਾ ਜਾ ਸਕੇ ਕਿ ਜਿਹੜੀ ਝੋਨੇ ਦੀ ਪਰਾਲੀ ਹੈ ਇਹਨੂੰ ਵੱਧ ਤੋਂ ਵੱਧ ਖੇਤ ਵਿੱਚ ਹੀ ਖਪਾਇਆ ਜਾਵੇ, ਤੇ ਜਿਹੜੇ ਉਹਨੂੰ ਅੱਗ ਨਾ ਲਾਇਆ ਜਾਵੇ, ਜਾਂ ਜ਼ਿਆਦਾ ਜ਼ਰੂਰਤ ਤੋਂ ਜ਼ਿਆਦਾ ਜਿਹੜੇ ਰਸਾਇਣ ਨੇ ਉਹਨਾਂ ਦੀ ਵਰਤੋਂ ਨਾ ਕੀਤੀ ਜਾਵੇ, ਤਾਂ ਕਿ ਜਿਹੜੇ ਆਪਣੇ ਮਿੱਤਰ ਕੀੜੇ ਹੈ ਮਿੱਟੀ ਦੇ ਵਿੱਚ ਉਹ ਕੀ ਹੈ ਸਹੀ ਰਹਿਣ ਤੇ ਆਪਣੀ ਮਿੱਟੀ ਜਿਹੜੀ ਉਪਜਾਊ ਰਹੇ।
0: ਬੜਾ ਚੰਗਾ ਲੱਗਦਾ ਜਦੋਂ ਸਾਡੇ ਕੋਈ ਕਿਸਾਨ ਭਰਾ ਇਸ ਤਰ੍ਹਾਂ ਦੀ ਰਾਏ ਲੈ ਕੇ ਆਉਂਦੇ ਆ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ, ਤੇ ਜਾਗਰੂਕ ਕਰਦੇ ਨੇ ਆਪਣੇ ਦੂਸਰੇ ਕਿਸਾਨ ਸਾਥੀਆਂ ਨੂੰ। ਤੇ ਡਾਕਟਰ ਸਾਹਿਬ, ਆਪਣਾ ਵਿਚਾਰ ਅਧੀਨ ਇੱਕ ਸਵਾਲ ਸੀ ਕਿ ਮਿੱਟੀ ਦੀ ਸਿਹਤ ਖਰਾਬ ਹੋਣ ਦਾ ਕੀ ਮਤਲਬ ਹੈ, ਤੇ ਮਿੱਟੀ ਨੂੰ ਸਿਹਤਮੰਦ ਬਣਾਉਣ ਲਈ ਸੌਣੀ ਦੀ ਰੁੱਤ ਚ ਕੀ ਕੀਤਾ ਜਾ ਸਕਦਾ?
1: ਜੀ, ਆਪਾਂ ਜਿਵੇਂ ਗੱਲ ਕਰ ਰਹੇ ਸੀਗੇ ਕਿ ਮਿੱਟੀ ਦੇ ਵਿੱਚ ਵੀ ਜਾਨ ਹੁੰਦੀ ਹੈ, ਤਾਂ ਜਾਨ ਤੋਂ ਭਾਵ ਇਹ ਹੈ ਕਿ ਮਿੱਟੀ ਦੇ ਵਿੱਚ ਜਿਹੜਾ ਮੁੱਖ ਤੱਤ ਹੈ, ਮਿੱਟੀ ਦੀ ਜਾਨ ਕੀ ਹੈ, ਜੈਵਿਕ ਕਾਰਬਨ। ਤੇ ਜਿਹੜੀ ਸਿਹਤਮੰਦ ਮਿੱਟੀ ਤੋਂ ਭਾਵ ਉਹ ਹੈ ਕਿ ਉਹ ਮਿੱਟੀਆਂ ਜਿਨ੍ਹਾਂ ਦੇ ਵਿੱਚ ਜਿਹੜਾ ਜੈਵਿਕ ਕਾਰਬਨ ਦਾ ਜਿਹੜਾ ਪੱਧਰ ਹੈ 0.75% ਤੋਂ ਜ਼ਿਆਦਾ ਹੈ ਜਾਂ 0.75% ਹੈ। ਪਰ ਬੜੇ ਦੁੱਖ ਦੀ ਗੱਲ ਹੈ ਕਿ ਲਗਾਤਾਰ ਜਿਹੜੇ ਖਾਦਾਂ ਦੀ ਅੰਨੇਵਾਹ ਵਰਤੋਂ ਦੇ ਕਾਰਨ ਕੀ ਹੋ ਗਿਆ ਹੈ ਕਿ ਜਿਹੜਾ ਆਪਣੀਆਂ ਮਿੱਟੀਆਂ ਦਾ ਜੈਵਿਕ ਕਾਰਬਨ ਹੈ ਉਹ 0.3% ਜਾਂ 0.4% ਤੇ ਰਹਿ ਗਿਆ। ਤਾਂ ਜਿਹਨੂੰ ਆਪਾਂ ਕਹਾਂਗੇ ਕਿ ਮਿੱਟੀ ਸਿਹਤਮੰਦ ਨਹੀਂ ਰਹੀ। ਪਹਿਲਾਂ ਜਦੋਂ ਰਵਾਇਤੀ ਖੇਤੀ ਹੁੰਦੀ ਸੀ ਉਦੋਂ ਕਿਸਾਨ ਭਰਾ ਜੈਵਿਕ ਖਾਦਾਂ ਵਰਤਦੇ ਸੀ, ਜਿਵੇਂ ਅਕਸਰ ਹੀ ਆਪਾਂ ਨੂੰ ਪਤਾ ਹੈ ਕਿ ਆਪਾਂ ਪਿੰਡਾਂ ਵਾਲੇ ਹਾਂ ਤਾਂ ਤੁਸੀਂ ਦੇਖੀ ਹੋਣਾ ਕਿ ਰੂੜੀ ਪਾਉਂਦੇ ਸੀ, ਜੰਤਰ ਵਾਹੁੰਦੇ ਸੀ ਵਿੱਚ, ਜਾਂ ਪਰਾਲੀ ਵੀ ਵਿੱਚ ਵਾਹੁੰਦੇ ਸੀ। ਪਰ ਹੁਣ ਕੀ ਹੋ ਗਿਆ ਹੈ ਕਿ ਰਸਾਇਣਿਕ ਖਾਦਾਂ ਤੇ ਆਪਾਂ ਨਿਰਭਰ ਹੋ ਗਏ ਹਾਂ। ਰਸਾਇਣਿਕ ਖਾਦਾਂ ਵੀ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਯੂਰੀਆ ਜਾਂ DAP ਵੱਧ ਤੋਂ ਵੱਧ ਪੋਟਾਸ਼ ਪਾਉਂਦੇ ਸੀ, ਪਰ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਜੀ ਲੋਹੇ ਦੀ ਘਾਟ ਆ ਗਈ, ਜ਼ਿੰਕ ਦੀ ਘਾਟ ਆ ਗਈ, ਈਵਨ ਕਿ ਬੋਰੋਨ ਵੀ ਆਪਾਂ ਜਿਹੜਾ ਹੈਗਾ ਖਾਦਾਂ ਦੇ ਰਾਹੀਂ ਦੇ ਰਹੇ ਹਾਂ, ਹਰ ਇੱਕ ਤੱਤ ਆਪਾਂ ਮਿੱਟੀ ਦੇ ਵਿੱਚ ਪਾ ਰਹੇ ਹਾਂ। ਜਦੋਂ ਜੈਵਿਕ ਖਾਦਾਂ ਦੀ ਵਰਤੋਂ ਕਰਦੇ ਸੀ ਤਾਂ ਕੀ ਸੀ, ਇਹ ਸਾਰੇ ਸੂਖਮ ਤੱਤ ਉਹਨਾਂ ਰਾਹੀਂ ਹੀ ਮਿੱਟੀ ਵਿੱਚੋਂ ਬੂਟਿਆਂ ਨੂੰ ਪ੍ਰਾਪਤ ਹੋ ਜਾਂਦੇ ਸੀ, ਪਰ ਜਦੋਂ ਤੋਂ ਆਪਾਂ ਇੱਕ ਦੇਸੀ ਭਾਸ਼ਾ 'ਚ ਕਹਿ ਲਈਏ ਕਿ ਜਿਹੜਾ ਗੋਹਾ ਆਪਾਂ ਕੱਢਤਾ ਤੇ ਲੋਹਾ ਜ਼ਿਆਦਾ ਜੋੜ ਲਿਆ, ਉਹਦੇ ਨਾਲ ਕੀ ਹੋ ਗਿਆ ਕਿ ਆਪਣੀ ਜਿਹੜੀ ਮਿੱਟੀ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਗਈ। ਤਾਂ ਹੁਣ ਆਪਾਂ ਜਦੋਂ ਸੌਣੀ ਰੁੱਤ ਵਿੱਚ ਮਿੱਟੀ ਦੀ ਸਿਹਤ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਇਹੀ ਹੈ ਕਿ ਜਿਹੜਾ ਸੰਤੁਲਿਤ ਖਾਦ ਪ੍ਰਬੰਧਨ ਆਪਾਂ ਕਰਨਾ। ਸੰਤੁਲਿਤ ਖਾਦ ਪ੍ਰਬੰਧਨ ਤੋਂ ਮਤਲਬ ਇਹ ਹੈ ਕਿ ਸਹੀ ਖਾਦ ਦੀ ਚੋਣ, ਖਾਦ ਦੀ ਸਹੀ ਮਾਤਰਾ, ਸਹੀ ਢੰਗ ਖਾਦ ਪਾਉਣ ਦਾ ਤੇ ਸਹੀ ਸਮਾਂ, ਇਹਨਾਂ ਚਾਰਾਂ ਚੀਜ਼ਾਂ ਦਾ ਆਪਾਂ ਜ਼ਰੂਰ ਖਿਆਲ ਰੱਖਣਾ। ਜੇ ਸਭ ਤੋਂ ਪਹਿਲਾਂ ਜ਼ਰੂਰੀ ਚੀਜ਼ ਇਹ ਹੈਗੀ ਹੈ ਮਿੱਟੀ ਪਰਖ, ਕਿਉਂਕਿ ਜਦੋਂ ਆਪਾਂ ਬਿਮਾਰ ਹੋਈਏ ਡਾਕਟਰ ਕੋਲ ਜਾਈਏ ਤਾਂ ਡਾਕਟਰ ਵੀ ਬਿਨਾਂ ਟੈਸਟ ਕਰਾਏ ਦਵਾਈ ਨਹੀਂ ਦਿੰਦਾ
0: ਜੀ।
1: ਉਹ ਕਹਿੰਦਾ ਕਿ ਪਹਿਲਾਂ ਟੈਸਟ ਕਰਾਓ ਕੀ ਪ੍ਰੋਬਲਮ ਆ, ਫਿਰ ਮੈਂ ਤੁਹਾਨੂੰ ਦਵਾਈ ਦੇਣੀ ਆ। ਇਸੇ ਤਰ੍ਹਾਂ ਕੀ ਹੈ, ਮਿੱਟੀ ਦਾ ਟੈਸਟ ਵੀ ਜ਼ਰੂਰੀ ਆ, ਆਪਾਂ ਨੂੰ ਪਤਾ ਲੱਗ ਜਾਏ ਕਿ ਮਿੱਟੀ ਦੇ ਵਿੱਚ ਕੀ ਖਰਾਬੀ ਹੈ, ਯਾਨੀ ਕਿ ਕਿਹੜਾ ਤੱਤ ਵੱਧ ਹੈ, ਕਿਹੜਾ ਤੱਤ ਘੱਟ ਹੈ, ਫਿਰ ਉਹਦੇ ਮੁਤਾਬਿਕ ਹੀ ਆਪਾਂ ਕਿਹੜੀ ਖਾਦ ਪਾਉਣੀ ਹੈ, ਕਿਹੜੀ ਨਹੀਂ ਪਾਉਣੀ।

0: ਜਾਣਕਾਰੀ ਆਪਾਂ ਲੈ ਸਕੀਏ।
1: ਜੀ, ਇਸੇ ਦੌਰਾਨ ਇੱਕ ਕਿਸਾਨ ਭਰਾ ਸਾਡੇ ਨਾਲ ਹੋਰ ਜੁੜੇ ਨੇ। ਹਾਂਜੀ, ਕੌਣ ਕਿਸਾਨ? ਸਤਿ ਸ੍ਰੀ ਅਕਾਲ ਜੀ, ਆਪਣਾ ਨਾਮ ਤੇ ਆਪਣੇ?
2: ਦਰਸ਼ਨ ਦਰਜੀ ਜੀ, ਫੁੱਲੋ ਮਿੱਠੀ ਤੋਂ ਜੀ।
1: ਦਰਸ਼ਨ ਸਿੰਘ ਫੁੱਲੋ ਮਿੱਠੀ ਤੋਂ, ਅੱਜ ਦੇ ਪ੍ਰੋਗਰਾਮ ਜੀ, ਕੀ ਸਮੱਸਿਆ ਆ ਗਈ ਬਾਈ ਜੀ?
2: ਹਾਂਜੀ,
1: ਕੀ ਸਮੱਸਿਆ?
2: ਪੀਲਾ ਸੁਣਨਾ, ਦੋ ਕਹਿ ਰਹੇ ਜੀ,
1: ਪੀਲਾ ਪੈ ਗਿਆ, ਠੀਕ ਹੈ। ਇਸੇ

0: ਯਾਨੀ ਪੀਲਾ ਸੋਨਾ ਦੋ ਕਹਿ ਰਹੇ ਜੀ
1: ਪੀਲਾ ਪੈ ਗਿਆ ਠੀਕ ਹੈ ਇਸੇ ਵਿਸ਼ੇ ਬਾਰੇ ਸ਼ਾਇਦ ਅਸੀਂ ਗੱਲ ਕਰ ਰਹੇ ਸੀ ਮਿੱਟੀ ਦੀ ਪਰਖ ਤੇ ਗੱਲ ਕਰ ਰਹੇ ਸੀ ਤੇ ਚੰਗੀ ਗੱਲ ਹੈ ਵੀ ਤੁਸੀਂ ਝੋਨੇ ਚ ਫਿਰਦਿਆਂ ਹੋਇਆ ਵੀ ਸਾਡਾ ਪ੍ਰੋਗਰਾਮ ਕਿਸਾਨ ਵਾਣੀ ਸੁਣ ਰਹੇ ਹੋ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਤੁਹਾਡੇ ਸਵਾਲ ਦਾ ਜਵਾਬ ਆ ਰਿਹਾ ਤੁਹਾਡੇ ਰੇਡੀਓ ਸੈੱਟ ਦੇ ਉੱਪਰ ਜਿਹੜੇ ਤੇ ਤੁਸੀਂ ਸੁਣ ਰਹੇ ਹੋ
0: ਠੀਕ ਹੈ ਧੰਨਵਾਦ
2: ਹਾਂਜੀ ਚੂਨਾ ਪੀ ਲਈ ਪੈਣ ਦੇ ਕਈ ਕਾਰਨ ਹੋ ਸਕਦੇ ਪਰ ਜੇਕਰ ਆਪਾਂ ਕਿਸੇ ਖੁਰਾਕੀ ਤੱਤ ਦੀ ਘਾਟ ਕਹੀਏ ਤਾਂ ਲੋਹੇ ਦੀ ਘਾਟ ਆ ਰਹੀ ਹੋਊਗੀ ਕਿਉਂਕਿ ਜਿਹੜੀਆਂ ਰੇਤਲੀਆਂ ਜ਼ਮੀਨਾਂ ਉਹਦੇ ਵਿੱਚ ਅਕਸਰ ਲੋਹੇ ਦੀ ਘਾਟ ਆ ਜਾਂਦੀ ਹੈ ਲੋਹੇ ਦੀ ਘਾਟ ਨਾਲ ਕੀ ਹੈ ਜਿਹੜੇ ਤੁਹਾਡੇ ਝੋਨਾ ਵੀ ਨਿਕਲ ਰਹੇ ਪੱਤੇ ਆ ਜਿਹੜੇ ਉਹ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਆ ਤਾਂ ਮੇਰੇ ਕਿਸਾਨ ਭਰਾ ਨੂੰ ਇਹੀ ਸਲਾਹ ਹੈ ਕਿ ਤੁਸੀਂ ਜਿਹੜੇ ਹੈਗੇ ਆ ਕਿ ਇੱਕ ਲੋਹੇ ਦੀ ਸਪਰੇਅ ਕਰੋ 1% ਫੈਰਸ ਸਲਫੇਟ ਯਾਨੀ ਕਿ 1 ਕਿਲੋ ਲੋਹਾ 100 ਲੀਟਰ ਪਾਣੀ ਦੇ ਵਿੱਚ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਉਹਦੀਆਂ ਸਪਰੇਹਾਂ ਕਰਨੀਆਂ 3-4 ਸਪਰੇਹਾਂ ਜਿਹੜੀਆਂ ਹੈਗੀਆਂ ਹਫ਼ਤੇ ਹਫ਼ਤੇ ਦੇ ਵਕਫੇ ਤੇ ਕਰਨ ਦੇ ਨਾਲ ਇਹ ਸਮੱਸਿਆ ਜਿਹੜੀ ਦੂਰ ਹੋ ਜਾਊਗੀ
1: ਡਾਕਟਰ ਸਾਹਿਬ ਇੱਕ ਬੜਾ ਵਧੀਆ ਤੁਸੀਂ ਵਾਕ ਬੋਲਿਆ ਸੀ ਮੈਂ ਉਹ ਨੋਟ ਕਰ ਲਿਆ ਕਿ ਸਾਡੇ ਕਿਸਾਨ ਭਰਾਵਾਂ ਨੇ ਆਪਣੇ ਖੇਤ ਦੇ ਵਿੱਚੋਂ ਗੋਹਾ ਕੱਢਤਾ ਤੇ ਲੋਹਾ ਜੋੜ ਲਿਆ ਜਿਹਦੇ ਕਰਕੇ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਨਾਲ ਹੀ ਮਿੱਟੀ ਦੀ ਸਿਹਤ ਬਾਰੇ ਗੱਲ ਕਰਦੇ ਹਾਂ ਤੁਸੀਂ ਰਸਾਇਣਿਕ ਖਾਦਾਂ ਤੇ ਕੀਟਨਾਸ਼ਕਾਂ ਬਾਰੇ ਵੀ ਗੱਲ ਕੀਤੀ ਹੈ ਕਿ ਉਹਨਾਂ ਦੀ ਅੰਨੇਵਾਹ ਪ੍ਰਯੋਗ ਨਾਲ ਵੀ ਇਹ ਜਿਹੜੀ ਸਮੱਸਿਆ ਆ ਰਹੀ ਹੈ ਸਾਡੇ ਕਿਸਾਨ ਭਰਾਵਾਂ ਨੇ ਤਾਂ ਸਪਰੇਆਂ ਦੇ ਵੀ ਨਾਮ ਰੱਖ ਲਏ ਹੈ ਕਿ ਇਹ ਬਾਥੂ ਵਾਲੀ ਹੈ ਇਹ ਘਾਹ ਵਾਲੀ ਹੈ ਤੇ ਅਸੀਂ ਨੁਕਸਾਨ ਤਾਂ ਫਿਰ ਕਰ ਹੀ ਰਹੇ ਹਾਂ ਆਪਣੇ ਸਾਧਨਾਂ ਦਾ ਇਸੇ ਦੌਰਾਨ ਇੱਕ ਹੋਰ ਕਿਸਾਨ ਭਰਾ ਜੁੜੇ ਨੇ ਹਾਂਜੀ ਕੌਣ ਬਾਈ ਜੀ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਆਪਣਾ ਨਾਮ ਤੇ ਗ੍ਰਾਂ ਦਾ ਨਾਮ ਦੱਸ ਦਿਓ ਜੀ
3: ਹਲੋ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ
1: ਸਤਿ ਸ੍ਰੀ ਅਕਾਲ ਜੀ
3: ਮੈਂ ਨਾਇਬ ਸਿੰਘ ਬੋਲਦਾ ਨਸੀਬਪੁਰੇ ਤੋਂ ਜੀ ਜ਼ਿਲ੍ਹਾ ਬਠਿੰਡਾ ਹਰਜੀਤ ਬੜੀ ਬੋਲਦੇ ਜੀ
1: ਜੀ ਜੀ ਨਾਇਬ ਸਿੰਘ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਅੱਜ ਦੇ ਪ੍ਰੋਗਰਾਮ ਬਾਰੇ ਕੀ ਖਿਆਲ ਹੈ ਫਿਰ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਕੀ ਪ੍ਰਸ਼ਨ ਹੈ
3: ਆਪਣਾ ਜੀ ਅੱਜ ਦਾ ਸਵਾਲ ਇਹ ਹੈ ਜੀ ਆਪਾਂ ਮੂੰਗੀ ਬੀਜੀ ਸੀ 2 ਕਨਾਲਾਂ ਤੇ ਜੀ ਉਹਨੂੰ ਸੁੰਡੀ ਪਈ ਖੜੀ ਆ 20 ਦਿਨ ਹੋ ਗਏ ਬੀਜੀ ਨੂੰ ਉਹਨੂੰ
1: ਜੀ ਅੱਜ ਦਾ ਨਾਇਬ ਸਿੰਘ ਜੀ ਜਿਹੜਾ ਪ੍ਰੋਗਰਾਮ ਹੈ ਉਹ ਕੁਦਰਤੀ ਸਾਧਨਾਂ ਦੀ ਯੋਗ ਵਰਤੋਂ ਨਾਲ ਸੰਬੰਧਿਤ ਹੈ ਤੁਹਾਡਾ ਵੀ ਸਵਾਲ ਹੈ ਜਿਹੜਾ ਉਹ ਲਿਖ ਲਿਆ ਗਿਆ ਨੋਟ ਕਰ ਲਿਆ ਗਿਆ ਤੇ ਇਸ ਤੁਹਾਡੇ ਪ੍ਰਸ਼ਨ ਦਾ ਉੱਤਰ ਬਾਅਦ ਵਿੱਚ ਤੁਹਾਨੂੰ ਜ਼ਰੂਰ ਪਹੁੰਚਦਾ ਕਰ ਦਿੱਤਾ ਜਾਏਗਾ ਡਾਕਟਰ ਸਾਹਿਬ ਮਿੱਟੀ ਦੀ ਸਿਹਤ ਤੇ ਪਾਣੀ ਦੀ ਸਿਹਤ ਬਾਰੇ ਗੱਲ ਕਰ ਰਹੇ ਹਾਂ ਤੇ ਫਸਲ ਲਈ ਦੋਵੇਂ ਜ਼ਰੂਰੀ ਨੇ ਕੀ ਇਹ ਦੋਵੇਂ ਆਪਸ ਵਿੱਚ ਵੀ ਜੁੜੇ ਹੋਏ ਨੇ ਮਿੱਟੀ ਦੀ ਸਿਹਤ ਤੇ ਪਾਣੀ ਦੀ ਗੁਣਵੱਤਾ ਦਾ ਆਪਸ ਵਿੱਚ ਵੀ ਕੋਈ ਸੰਬੰਧ ਹੈ
2: ਹਾਂਜੀ ਬਿਲਕੁਲ ਮਿੱਟੀ ਦੀ ਸਿਹਤ ਤੇ ਪਾਣੀ ਦੀ ਗੁਣਵੱਤਾ ਦਾ ਆਪਸ ਦੇ ਵਿੱਚ ਬਹੁਤ ਡੂੰਘਾ ਸੰਬੰਧ ਹੈ ਜੇਕਰ ਆਪਣੀ ਮਿੱਟੀ ਬਿਮਾਰ ਹੈ ਤਾਂ ਜਿਹੜਾ ਆਪਣੇ ਪਾਣੀ ਹੈ ਉਹ ਵੀ ਸਹੀ ਨਹੀਂ ਰਹਿਣਗੇ ਤੇ ਜੇਕਰ ਆਪਣੇ ਪਾਣੀ ਜਿਹੜੇ ਨੇ ਸਾਫ਼ ਨਹੀਂ ਹੈਗੇ ਤਾਂ ਮਿੱਟੀ ਦੀ ਸਿਹਤ 'ਤੇ ਵੀ ਅਸਰ ਪਊਗਾ ਉਦਾਹਰਨ ਦੇ ਤੌਰ 'ਤੇ ਜੇ ਮੈਂ ਦੱਸਾਂ ਜੇਕਰ ਆਪਾਂ ਯੂਰੀਆ ਦੀ ਲੋੜ ਤੋਂ ਵੱਧ ਵਰਤੋਂ ਕਰਦੇ ਹਾਂ ਇੱਕ ਆਪਾਂ ਸੌਖੀ ਜਿਹੀ ਉਦਾਹਰਨ ਲੈ ਕੇ ਚੱਲਦੇ ਹਾਂ ਯੂਰੀਆ ਵੱਧ ਪਾਉਣ ਦੇ ਨਾਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੀ ਫਸਲ ਦਾ ਤੇਜ਼ੀ ਨਾਲ ਵਾਧਾ ਹੁੰਦਾ ਪਰ ਜਿਹੜੀ ਫਸਲ ਉਹ ਤੇਜ਼ੀ ਨਾਲ ਵਧੂਗੀ ਉਹ ਅੰਦਰੋਂ ਜਿਹੜੇ ਉਹਦੇ ਤਨੇ ਨੇ ਉਹ ਨਰਮ ਤੇ ਖੋਖਲੇ ਰਹਿ ਜਾਂਦੇ ਆ ਤੇ ਜਦੋਂ ਹਵਾ ਚੱਲਦੀ ਹੈ ਤਾਂ ਫਸਲ ਵਿਛ ਜਾਂਦੀ ਹੈ ਤੇ ਨਰਮ ਹੋਣ ਦੇ ਕਾਰਨ ਕਿ ਕੀੜੇ ਮਕੌੜਿਆਂ ਦਾ ਹਮਲਾ ਵੀ ਜ਼ਿਆਦਾ ਹੁੰਦਾ ਹੈ ਜਿਹਦੇ ਸਿੱਟੇ ਵਜੋਂ ਆਪਾਂ ਨੂੰ ਜ਼ਿਆਦਾ ਸਪਰੇਹਾਂ ਕਰਨੀਆਂ ਪੈਂਦੀਆਂ ਜ਼ਿਆਦਾ ਸਪਰੇਹਾਂ ਕਰਨ ਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਉਹ ਸਪਰੇਹਾਂ ਨੇ ਘੁਲ ਕੇ ਧਰਤੀ ਹੇਠਲੇ ਪਾਣੀ ਦੇ ਵਿੱਚ ਹੀ ਜਾਂਦੀਆਂ ਨੇ ਉਹਨੂੰ ਦੂਸ਼ਿਤ ਕਰਦੀਆਂ ਨੇ ਤੇ ਜਿਹੜਾ ਯੂਰੀਆ ਜਿਹੜੀ ਨਾਈਟ੍ਰੋਜਨ ਆਪਣੀ ਫਸਲ ਨੇ ਨਹੀਂ ਲਈ ਉਹ ਵੀ ਕੀ ਹੈ ਪਾਣੀ ਧਰਤੀ ਹੇਠਲੇ ਪਾਣੀ ਦੇ ਵਿੱਚ ਹੀ ਮਿਲਦੀ ਹੈ ਜਿਹੜੀ ਕਿ ਪੀਣ ਵਾਲੇ ਪਾਣੀ ਨੂੰ ਜਾਂ ਆਪਾਂ ਕਹਿ ਦਈਏ ਕਿ ਧਰਤੀ ਹੇਠਲੇ ਪਾਣੀ ਖਰਾਬ ਕਰਦੀ ਹੈ ਤੇ ਜੇਕਰ ਆਪਾਂ ਪਾਣੀ ਦੀ ਗੁਣਵੱਤਾ ਦੀ ਗੱਲ ਕਰੀਏ ਜੇਕਰ ਆਪਣੇ ਪਾਣੀ ਮਾੜੇ ਹੈ ਯਾਨੀ ਕਿ ਕਲਰ ਵਾਲੇ ਪਾਣੀ ਹੈ ਜਾਂ ਪਾਣੀ ਵਿੱਚ ਸ਼ੋਰਾ ਆਪਾਂ ਕਹਿ ਦਿੰਦੇ ਹਾਂ ਤੇ ਜੇਕਰ ਲਗਾਤਾਰ ਆਪਾਂ ਮਾੜੇ ਪਾਣੀ ਆਪਣੀ ਮਿੱਟੀ ਨੂੰ ਲਾਉਂਦੇ ਰਹੀਏ ਤਾਂ ਮਿੱਟੀ ਦੇ ਵਿੱਚ ਵੀ ਕੀ ਹੈ ਕਿ ਸ਼ੋਰਾ ਬਣਨ ਦੀ ਜਾਂ ਕਲਰ ਬਣਨ ਦੀ ਜਿਹੜੀ ਸਮੱਸਿਆ ਉਹ ਆ ਸਕਦੀ ਹੈ ਇਸ ਲਈ ਜਿਹੜੇ ਕਿਸਾਨ ਭਰਾ ਨੇ ਉਹ ਸਮੇਂ ਸਿਰ ਘੱਟੋ ਘੱਟ 3 ਸਾਲ ਵਿੱਚ ਵੈਸੇ ਤਾਂ ਅਸੀਂ ਹਰ ਸਾਲ ਹੀ ਕਹਿੰਦੇ ਹਾਂ ਪਰ 3 ਸਾਲ ਵਿੱਚ ਇੱਕ ਵਾਰ ਆਪਣੀ ਮਿੱਟੀ ਜ਼ਰੂਰ ਪਰਖ ਕਰਵਾਉਣ ਤਾਂ ਜੋ ਜਿਹੜੀ ਖੇਤ ਦੇ ਵਿੱਚ ਸ਼ੋਰਾ ਬਣਨ ਦੀ ਜਿਹੜੀ ਸਮੱਸਿਆ ਉਹਦਾ ਟਾਈਮ ਸਿਰ ਪਤਾ ਲੱਗ ਸਕੇ ਤੇ ਉਹਦਾ ਜਿਹੜੀ ਹੈਗੀ ਰੋਕਥਾਮ ਹੋ ਸਕੇ
1: ਡਾਕਟਰ ਮਨਜੀਤ ਕੌਰ ਜੀ ਇਸ ਸਵਾਲ ਦਾ ਉੱਤਰ ਦਿੰਦਿਆਂ ਤੁਸੀਂ ਮਾੜੇ ਪਾਣੀ ਦੀ ਗੱਲ ਕੀਤੀ ਹੈ ਤੇ ਜਿਸ ਇਲਾਕੇ 'ਚ ਆਪਾਂ ਬੈਠੇ ਹਾਂ ਤੇ ਸੁਣੇ ਜਾ ਰਹੇ ਹਾਂ ਇਸ ਖੇਤਰ ਦੇ ਵਿੱਚ ਕਈ ਪੱਤਣਾਂ ਇਹੋ ਜਿਹੀਆਂ ਜਿੱਥੇ ਪਾਣੀ ਬਹੁਤ ਮਾੜੇ ਹੈ ਤੇ ਫਿਰ ਮਾੜੇ ਪਾਣੀ ਦਾ ਹੱਲ ਵੀ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਹੁਣ ਜਿਹੜਾ ਮਾੜਾ ਪਾਣੀ ਜਿਹੜੇ ਖੇਤ ਦੇ ਵਿੱਚ ਹੈ ਅਸੀਂ ਪਾਣੀ ਬਚਾਉਣ ਦੀ ਗੱਲ ਤਾਂ ਕਰ ਲਈ ਉਹ ਵੀ ਬੜੀ ਵੱਡੀ ਸਮੱਸਿਆ ਕਿਸਾਨ ਦੇ ਲਈ ਫਿਰ ਮਾੜੇ ਪਾਣੀ ਵਾਲੇ ਖੇਤਾਂ ਦੇ ਵਿੱਚ ਮਾੜੇ ਪਾਣੀ ਦੀ ਯੋਗ ਵਰਤੋਂ ਸਾਡਾ ਕਿਸਾਨ ਕਿਵੇਂ ਕਰੇ
2: ਹਾਂਜੀ ਹਰਜੀਤ ਜੀ ਮਾੜੇ ਪਾਣੀ 2 ਤਰ੍ਹਾਂ ਦੇ ਆਪਾਂ ਕਹਿ ਸਕਦੇ ਹਾਂ ਇੱਕ ਤਾਂ ਲੂਣੇ ਪਾਣੀ ਇੱਕ ਹੁੰਦੇ ਆ ਖਾਰੇ ਪਾਣੀ ਲੂਣੇ ਪਾਣੀ ਉਹ ਕਹਿ ਸਕਦੇ ਹਾਂ ਕਿ ਜਿਨ੍ਹਾਂ ਵਿੱਚ ਕੀ ਹੈ ਸੋਡੀਅਮ ਦੇ ਸਲਫੇਟ ਤੇ ਨਾਈਟ੍ਰੇਟ ਜ਼ਿਆਦਾ ਹੁੰਦੇ ਆ ਤੇ ਖਾਰੇ ਪਾਣੀ ਜਿਨ੍ਹਾਂ ਵਿੱਚ ਕਾਰਬੋਨੇਟ ਤੇ ਬਾਈਕਾਰਬੋਨੇਟ ਜ਼ਿਆਦਾ ਹੁੰਦੇ ਆ ਹੁਣ ਕਈ ਕਿਸਾਨ ਭਰਾ ਇਸੇ ਵਿੱਚ ਉਲਝ

0: ਸਕਦੇ ਕਿ ਪਾਣੀ ਲੂਣਾ ਹੈ ਜਾਂ ਖਾਰਾ ਹੈ। ਇਹਦੇ ਲਈ ਆਪਾਂ ਨੂੰ ਕਿ ਪਾਣੀ ਦੀ ਜਿਹੜੀ ਪਰਖ ਜ਼ਰੂਰ ਕਰਾਉਣੀ ਚਾਹੀਦੀ ਹੈ। ਪਾਣੀ ਪਰਖ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਜਿਹੜੀ ਆਪਣੀ ਖੇਤ ਦੀ ਸਮੱਸਿਆ ਹੈਗੀ ਹੈ ਉਹਨੂੰ ਦੂਰ ਕਰਨ ਦੇ ਲਈ ਜਿਪਸਮ ਪਾਉਣ ਦੀ ਲੋੜ ਹੈ ਕਿ ਨਹੀਂ। ਜੇਕਰ ਪਾਣੀ ਆਪਣੇ ਖਾਰੇ ਹੈ ਤਾਂ ਉਹਦੇ ਵਿੱਚ ਕੀ ਹੈ ਕਿ ਜੀ ਜਿੰਨਾ ਖਾਰਾਪਨ ਉਹਦੇ ਵਿੱਚ ਆਉਂਦੇ ਨੇ ਇੱਕ ਰੈਜ਼ੀਡਿਊ ਸੋਡੀਅਮ ਕਾਰਬੋਨੇਟ ਨਾਮ ਦਾ ਇੱਕ ਆਪਾਂ ਕੱਢਦੇ ਹਾਂ, ਇੱਕ ਪੈਰਾਮੀਟਰ ਹੈ ਜਿਹਦੇ ਨਾਲ ਕਿ ਆਪਾਂ ਕੈਲਕੂਲੇਟ ਕਰ ਲੈਂਦੇ ਹਾਂ ਕਿ ਕਿੰਨੀ ਜਿਪਸਮ ਆਪਾਂ ਨੂੰ ਪਾਉਣੀ ਜ਼ਰੂਰੀ ਹੈ। ਜੇਕਰ ਆਪਾਂ ਲੂਣੇ ਪਾਣੀਆਂ ਦੇ ਵਿੱਚ ਜਿਪਸਮ ਪਾ ਦਈਏ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਆਪਣੀ ਮਿੱਟੀ ਦੀ ਸਿਹਤ ਹੈ ਸਹੀ ਹੋਣ ਦੀ ਬਜਾਏ ਹੋਰ ਜਿਹੜੀ ਖਰਾਬ ਹੋ ਜਾਂਦੀ ਹੈ। ਹੁਣ ਵੈਸੇ ਕੋਸ਼ਿਸ਼ ਕਰੀਏ ਕਿ ਜਿੰਨਾ ਨਹਿਰੀ ਪਾਣੀ ਆਪਾਂ ਨੂੰ ਮਿਲ ਸਕਦਾ ਆਪਾਂ ਜ਼ਰੂਰ ਲਾਈਏ, ਇਕੱਲੇ ਟਿਊਬਵੈਲ ਦੇ ਪਾਣੀ 'ਤੇ ਨਿਰਭਰ ਨਾ ਰਹੀਏ। ਪਰ ਜੇਕਰ ਆਪਾਂ ਟਿਊਬਵੈਲ ਦਾ ਪਾਣੀ ਵੀ ਲਾਉਣਾ ਹੈ ਤਾਂ ਕੋਸ਼ਿਸ਼ ਕਰੀਏ ਕਿ ਸ਼ੁਰੂਆਤ ਵਿੱਚ ਆਪਾਂ ਨਹਿਰੀ ਪਾਣੀ ਵਰਤੀਏ ਜਦੋਂ ਫਸਲ ਨੇ ਆਪਣਾ ਜੰਮ ਬਣਾਉਣਾ, ਅਤੇ ਉਸ ਤੋਂ ਬਾਅਦ ਜਿਹੜੇ ਹੈਗੇ ਆਪਾਂ ਮਾੜੇ ਪਾਣੀ ਵੀ ਲਾ ਸਕਦੇ ਹਾਂ ਜਾਂ ਬਦਲ ਬਦਲ ਕੇ ਪਾਣੀ ਵੀ ਜਿਹੜੇ ਲਾ ਸਕਦੇ ਹਾਂ। ਅਤੇ ਆਪਾਂ ਜਿਵੇਂ ਗੱਲ ਕੀਤੀ ਸੀ ਮਿੱਟੀ ਦੀ ਸਿਹਤ ਦੀ ਅਤੇ ਪਾਣੀ ਦੀ ਵੀ ਆਪਾਂ ਗੱਲ ਕਰ ਰਹੇ ਹਾਂ ਯੋਗ ਵਰਤੋਂ ਦੀ, ਤਾਂ ਉਹਦੇ ਲਈ ਸਭ ਤੋਂ ਜ਼ਰੂਰੀ ਹੈ ਕਿ ਆਪਾਂ ਹਰੀ ਖਾਦ ਜਾਂ ਜੈਵਿਕ ਖਾਦਾਂ ਦੀ ਵਰਤੋਂ ਜ਼ਰੂਰ ਕਰੀਏ। ਇਹ ਮਿੱਟੀ ਦੀ ਸਿਹਤ ਵੀ ਬਣਾਉਂਦੀਆਂ ਅਤੇ ਜਿਹੜੇ ਮਾੜੇ ਪਾਣੀ ਦੇ ਅਸਰ ਹੈ ਉਹਨਾਂ ਨੂੰ ਵੀ ਘੱਟ ਕਰਨ ਦੇ ਵਿੱਚ ਜਿਹੜੀ ਆਪਣੀ ਮਦਦ ਕਰਦੀਆਂ ਨੇ।
1: ਜੀ ਡਾਕਟਰ ਮਨਜੀਤ ਕੌਰ ਜੀ, ਤੁਹਾਡੇ ਕੋਲ ਗਿਆਨ ਦਾ ਭੰਡਾਰ ਹੈ ਅਤੇ ਮੈਨੂੰ ਤੁਹਾਨੂੰ ਰੋਕਣਾ ਪੈ ਰਿਹਾ ਕਿਉਂਕਿ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਸਮਾਪਤੀ ਵੱਲ ਨੂੰ ਜਾ ਰਿਹਾ। ਤੁਸੀਂ ਅੱਜ ਦੇ ਪ੍ਰੋਗਰਾਮ ਕਿਸਾਨਵਾਣੀ ਦੇ ਵਿੱਚ ਜੁੜੇ ਅਤੇ ਸਾਡੇ ਕਿਸਾਨ ਭਰਾਵਾਂ ਨੂੰ, ਸਰੋਤਿਆਂ ਨੂੰ ਸਾਉਣੀ ਦੀਆਂ ਫਸਲਾਂ 'ਚ ਕੁਦਰਤੀ ਸਾਧਨਾਂ ਦੀ ਯੋਗ ਵਰਤੋਂ ਬਾਰੇ ਬੜੀਆਂ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ। ਤੁਹਾਡਾ ਬਹੁਤ ਬਹੁਤ ਧੰਨਵਾਦ।
0: ਬਹੁਤ ਬਹੁਤ ਧੰਨਵਾਦ ਜੀ। ਹਰਜੀਤ ਜੀ, ਮੈਂ ਜਾਂਦੇ ਹੋਏ ਇੱਕ ਸੁਨੇਹਾ ਜ਼ਰੂਰ ਕਿਸਾਨ ਭਰਾਵਾਂ ਨੂੰ ਦੇਣਾ ਚਾਹੁੰਦੀ ਹਾਂ ਕਿ ਜਿਹੜੇ ਕੁਦਰਤੀ ਸਾਧਨਾਂ ਦੀ ਜਿਹੜੀ ਯੋਗ ਵਰਤੋਂ ਹੈ ਸਿਰਫ ਇੱਕ ਇਨਸਾਨ ਦਾ ਰੋਲ ਨਹੀਂ, ਉਹਦੇ ਵਿੱਚ ਸਾਰਿਆਂ ਦਾ ਹੀ ਫਰਜ਼ ਬਣਦਾ ਕਿ ਆਪਾਂ ਕੁਦਰਤੀ ਸਾਧਨਾਂ ਦੀ ਜਿਹੜੀ ਸੰਭਾਲ ਕਰੀਏ। ਤਾਂ ਜਾਂਦੇ ਜਾਂਦੇ ਮੈਂ ਪ੍ਰੋਗਰਾਮ ਦਾ ਅੰਤ ਇੱਕ ਸਲੋਗਨ ਨਾਲ ਹੀ ਕਰੂੰਗੀ ਕਿ ਮਿੱਟੀ ਤੇ ਪਾਣੀ, ਖੇਤੀ ਦੇ ਹਾਨੀ, ਇਹਨਾਂ ਬਿਨਾਂ ਖਤਮ ਕਹਾਣੀ। ਆਪਾਂ ਕਹਾਣੀ ਖਤਮ ਨਹੀਂ ਕਰਨੀ, ਖੇਤੀ ਨੂੰ ਲਾਹੇਵੰਦ ਬਣਾਉਣਾ ਤੇ ਲੰਬੇ ਸਮੇਂ ਲਈ ਚਲਾਉਣਾ, ਇਸ ਲਈ ਜਿਹੜੇ ਕੁਦਰਤੀ ਸਾਧਨ ਨੇ ਉਹਨਾਂ ਦੀ ਸਾਂਭ ਸੰਭਾਲ ਕਰੀਏ ਤੇ ਯੋਗ ਵਰਤੋਂ ਕਰੀਏ। ਬਹੁਤ ਬਹੁਤ ਧੰਨਵਾਦ ਜੀ।
1: ਜੀ ਬਹੁਤ ਵਧੀਆ ਕਿਸਾਨ ਭਰਾਵੋ, ਇਸ ਦੇ ਨਾਲ ਮੈਂ ਤੁਹਾਨੂੰ ਹੁਣ ਮੌਸਮ ਦੀ ਜਾਣਕਾਰੀ ਵੀ ਦੇ ਦਿਆਂ। ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ, ਭਾਰਤ ਮੌਸਮ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬ ਦੇ ਮੌਸਮੀ ਸਲਾਹ ਬੁਲੇਟਿਨ ਦੇ ਅਨੁਸਾਰ ਆਉਣ ਵਾਲੇ 4-5 ਦਿਨਾਂ ਦੇ ਵਿੱਚ ਬਠਿੰਡਾ ਤੇ ਇਸ ਦੇ ਆਸ ਪਾਸ ਦੇ ਖੇਤਰਾਂ ਦੇ ਵਿੱਚ ਬੱਦਲਵਾਈ ਬਣੇ ਰਹਿਣ ਤੇ ਜ਼ਿਆਦਾਤਰ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ। ਘੱਟ ਤੋਂ ਘੱਟ ਤਾਪਮਾਨ 30-24 ਡਿਗਰੀ ਸੈਲਸੀਅਸ ਦੇ ਆਸ ਪਾਸ ਕਿਤੇ ਰਹੇਗਾ ਤੇ ਵੱਧ ਤੋਂ ਵੱਧ ਤਾਪਮਾਨ 31-38 ਡਿਗਰੀ ਦੇ ਵਿੱਚ ਕਿਤੇ ਰਹੇਗਾ। ਹਵਾ 'ਚ ਨਮੀ ਦੀ ਮਾਤਰਾ 50-85% ਦੇ ਦਰਮਿਆਨ ਰਹੇਗੀ ਤੇ ਹਵਾ ਦੀ ਗਤੀ 7-16 ਕਿਲੋਮੀਟਰ ਪ੍ਰਤੀ ਘੰਟਾ ਦੇ ਦਰਮਿਆਨ ਰਹਿਣ ਦਾ ਅਨੁਮਾਨ ਹੈ ਤੇ ਮੌਸਮ ਦੀ ਚੇਤਾਵਨੀ ਇਹ ਹੈ ਕਿ ਆਉਣ ਵਾਲੇ 4-5 ਦਿਨ ਦੌਰਾਨ ਬੱਦਲਬਾਈ ਦੇ ਨਾਲ ਨਾਲ ਜ਼ਿਆਦਾਤਰ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੈ ਜਿਹੜੀ ਉਹ ਹੋ ਸਕਦੀ ਹੈ ਤੇ ਮੌਸਮ ਦੇ ਵਿੱਚ ਕੀੜੇ ਮਕੌੜਿਆਂ ਦੀ ਵੀ ਇਸ ਸਮੇਂ ਦੌਰਾਨ ਸੰਭਾਵਨਾ ਹੈ। ਇਸੇ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਕਿਸਾਨ ਬਾਣੀ ਹੈ ਜਿਹੜਾ ਉਹ ਇੱਥੇ ਹੀ ਖਤਮ ਹੁੰਦਾ। ਮੈਨੂੰ ਹਰਜੀਤ ਮਾੜੀ ਨੂੰ ਅੱਜ ਦਾ ਪ੍ਰੋਗਰਾਮ ਕਿਸਾਨ ਬਾਣੀ ਇੱਥੇ ਹੀ ਖਤਮ ਕਰਨ ਦੀ ਤੇ ਉਹ ਆ ਗਿਆ। ਤੁਹਾਡਾ ਬਹੁਤ ਬਹੁਤ ਧੰਨਵਾਦ।

101 ਇਸ਼ਾਰੀਆ 1 ਮੈਗਾਹਰਟਸ ਤੇ ਆਕਾਸ਼ਵਾਣੀ ਦਾ ਬਠਿੰਡਾ ਕੇਂਦਰ ਏ ਤੇ ਸਰੋਤਿਓ ਸਟੂਡੀਓ ਦੀ ਘੜੀ ਦੇ ਮੁਤਾਬਕ ਸਮਾਂ ਹੋ ਰਿਹਾ 5:30 ਤੇ 50 ਸਕਿੰਟ ਦਾ। ਹੁਣ ਸਮਾਂ ਹੋ ਰਿਹਾ ਪ੍ਰੋਗਰਾਮ ਗੱਲਾਂ ਚੋਂ ਗੱਲ ਦਾ।

ਜੀ ਪ੍ਰੋਗਰਾਮ ਗੱਲਾਂ ਚੋਂ ਗੱਲ ਲੈ ਕੇ ਮੈਂ ਹਰਜੀਤ ਸਿੰਘ ਤੁਹਾਡੀ ਸੇਵਾ ਚ ਸਰੋਤਿਓ ਤੇ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ ਆਕਾਸ਼ਵਾਣੀ FM ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਨਵੇਂ ਧਾਰਮਿਕ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਸ੍ਰੀਮਦ ਭਗਵਤ ਗੀਤਾ ਯਥਾਰੂਪ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ।

ਸਾਧ ਸੰਗਤ ਜੀ, ਅੱਜ ਦਾ ਹਰ ਅਕਾਲ ਉਸਤਤ ਪ੍ਰੋਗਰਾਮ ਲੈ ਕੇ ਆਪ ਜੀ ਦਾ ਦਾਸ ਬਲਜੀਤ ਸ਼ਰਮਾ ਤੇ ਮੇਰੇ ਨਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਨਿਭਾ ਰਹੇ ਨੇ ਮਮਤਾ ਅਰੋੜਾ ਜੀ ਤੇ ਗੁਰਦੀਪ ਕੌਰ ਗਿੱਲ ਜੀ।

0: ਕੰਮ।
1: ਸਾਧ ਸੰਗਤ ਜੀ, ਆਤਮਾ ਕਾਰਜ ਰਹਿਤ ਹੈ, ਜਿਸ ਨੇ ਆਤਮਾ ਦੀ ਪਹਿਚਾਨ ਕੀਤੀ ਹੈ ਉਸ ਲਈ ਖੁਦੀ ਹਉਮੈ ਕੁਝ ਵੀ ਨਹੀਂ, ਨਾ ਹੀ ਉਹ ਹੇਤੁਤ ਕਾਰਨਾਂ ਨੂੰ ਮਹੱਤਤਾ ਦਿੰਦਾ ਹੈ। ਕਰਮ ਨਾ ਹੀ ਕਿਸੇ ਉਦੇਸ਼ ਲਈ ਉਸ ਨੂੰ ਭ੍ਰਿਸ਼ਟ ਕਰਦੇ ਨੇ। ਜਿਸ ਵਿਅਕਤੀ ਨੂੰ ਆਤਮਾ ਦਾ ਗਿਆਨ ਹੋ ਜਾਂਦਾ ਹੈ ਉਸ ਲਈ ਕਤਲ ਕਰਨਾ, ਕਤਲ ਦਾ ਕਾਰਨ ਬਣਨਾ ਕੋਈ ਭਿਆਨਕ ਕੰਮ ਨਹੀਂ ਰਹਿ ਜਾਂਦਾ। ਜਿਹੜਾ ਪੁਰਸ਼ ਗਿਆਨ ਹੀਣਾ ਹੈ ਉਹ ਭੈੜੇ ਕੰਮ ਕਰਦਾ ਹੈ। ਬ੍ਰਹਮ ਗਿਆਨੀ ਹਮਲਾ ਕਰਨ ਵਾਲੇ ਨੂੰ ਤੇ ਜਿਸ ਉੱਪਰ ਹਮਲਾ ਹੋਇਆ ਹੈ ਇਹਨਾਂ ਦੋਨਾਂ ਵਿੱਚ ਅੰਤਰ ਨਹੀਂ ਕਰਦੇ।

ਜਿਸ ਤਰ੍ਹਾਂ ਵਿਅਕਤੀ ਫਟੇ ਪੁਰਾਣੇ ਕੱਪੜਿਆਂ ਨੂੰ ਉਤਾਰ ਕੇ ਦੂਜੇ ਨਵੇਂ ਕੱਪੜੇ ਪਹਿਣ ਲੈਂਦਾ ਏ, ਉਸੇ ਤਰ੍ਹਾਂ ਹੀ ਇਹ ਦੇਹੀ ਪੁਰਾਣੇ ਬੋਧੇ ਹੋਏ ਜ਼ੀਰਨ ਸਰੀਰ ਨੂੰ ਤਿਆਗ ਕੇ ਦੂਜੇ ਨਵੇਂ ਸਰੀਰਾਂ ਨੂੰ ਗ੍ਰਹਿਣ ਕਰ ਲੈਂਦੀ ਹੈ। ਸਾਧ ਸੰਗਤ ਜੀ, ਨਵੇਂ ਕੱਪੜੇ ਪ੍ਰਾਪਤ ਕਰ ਲੈਣ ਉਪਰੰਤ ਹੀ ਪੁਰਾਣੇ ਕੱਪੜਿਆਂ ਦਾ ਤਿਆਗ ਕੀਤਾ ਜਾਂਦਾ ਏ। ਜਿਸ ਤਰ੍ਹਾਂ ਸੱਪ ਆਪਣੀ ਪੁਰਾਣੀ ਕੁੰਜ ਦਾ ਤਿਆਗ ਉਸ ਸਮੇਂ ਕਰਦਾ ਏ ਜਦ ਨਵੀਂ ਚਮੜੀ ਹੇਠਾਂ ਉਸ ਦੇ ਸਰੀਰ ਉੱਪਰ ਆ ਜਾਂਦੀ ਹੈ, ਇਸੇ ਤਰ੍ਹਾਂ ਜੀਵਾਤਮਾ ਵੀ ਪੁਰਾਣੇ ਸਰੀਰ ਨੂੰ ਤਿਆਗਣ ਤੋਂ ਪਹਿਲਾਂ ਹੀ ਆਪਣੇ ਨਵੇਂ ਸਰੀਰ ਦੀ ਮਨ ਵਿੱਚ ਪਰਿਕਲਪਨਾ ਕਰ ਲੈਂਦੀ ਹੈ। ਦੂਜੇ ਸ਼ਬਦਾਂ ਵਿੱਚ ਸਰੀਰ ਦੇ ਖਤਮ ਹੋਣ ਨਾਲ ਮਾਨਸਿਕ ਬਣਤਰ ਦਾ ਅੰਤਰ ਨਹੀਂ ਹੁੰਦਾ। ਇਹੋ ਜੀਵਾਤਮਾ ਹੈ ਸਾਧ ਸੰਗਤ ਜੀ, ਜਿਹੜੀ ਨਵੇਂ ਸਰੀਰ ਵਿੱਚ ਪ੍ਰਵੇਸ਼ ਕਰਦੀ ਹੈ। ਸੱਪ ਅਤੇ ਕੁੰਜ ਜਿਸ ਤਰ੍ਹਾਂ ਇੱਕ ਨਹੀਂ, ਇਸੇ ਤਰ੍ਹਾਂ ਆਤਮਾ ਅਤੇ ਸਰੀਰ ਵੀ ਇੱਕ ਨਹੀਂ। ਇਹ ਦੋਵੇਂ ਵੱਖ ਵੱਖ ਰੂਪ ਨੇ।

ਜ਼ਰੀ ਰਹਿੰਦੀ ਹੈ। ਇਸੇ ਲਈ ਨਿਰੰਤਰ ਟਿਕਾਓ ਨਹੀਂ ਕਹਿ ਸਕਦੇ, ਫਿਰ ਵੀ ਇਹ ਅਮਰ ਹੈ, ਹਰ ਥਾਂ ਵਿਆਪਕ ਹੈ। ਇਸੇ ਲਈ ਇਹ ਪਰਪੱਕ ਹੈ, ਭਾਵੇਂ ਇਹ ਥਾਂ ਬਦਲਦੀ ਹੈ ਪਰ ਗਤੀਹੀਣ ਹੈ। ਸਮਾਂ ਇਸ ਦਾ ਕੁਝ ਨਹੀਂ ਵਿਗਾੜ ਸਕਦਾ, ਇਸੇ ਲਈ ਇਹ ਸਦੀਵੀ ਹੈ। ਆਤਮਾ ਜਿਸ ਦੀ ਵਿਆਖਿਆ ਅਸੰਭਵ ਹੈ, ਫਿਰ ਵੀ ਇਸ ਦੇ ਸੰਕਲਪ ਦਾ ਰੂਪ ਧਾਰਨ ਕਰਨਾ ਔਖਾ ਹੈ। ਮਨ ਵਿੱਚ ਇਸ ਦੀ ਹੋਂਦ, ਇਸ ਦੇ ਰੂਪ ਦੀ ਪਰਛਾਈ ਅਸਪਸ਼ਟ ਹੈ। ਜਿਹੜਾ ਮਨ ਆਤਮਾ ਦੇ ਸ਼ੁੱਧ ਸਰੂਪ ਦੇ ਦਰਸ਼ਨ ਕਰਦਾ ਹੈ, ਉਹ ਮਨ ਵੀ ਪ੍ਰਕਾਸ਼ਮਈ ਅਤੇ ਨਿਰਮਲ ਹੋ ਜਾਂਦਾ ਹੈ। ਦੁੱਖ ਦਾ ਕਾਰਨ ਅਗਿਆਨਤਾ ਹੈ। ਜਿੱਥੇ ਦੁੱਖ ਹੈ ਉੱਥੇ ਸਰਿਆਸ਼ ਨਹੀਂ ਹੈ। ਦੁੱਖ ਮਨ ਹੀ ਅਣਚਾਹੀ ਬੇਲੋੜੀ ਮਨੋ ਅਵਸਥਾ ਏ, ਜਿਸ ਦੀ ਪ੍ਰਾਪਤੀ ਅਗਿਆਨਤਾ ਏ।

0: ਸੀ।
1: ਸਾਧ ਸੰਗਤ ਜੀ, ਕਿਹਾ ਜਾਂਦਾ ਹੈ ਕਿ ਇਸ ਆਤਮਾ ਦਾ ਪ੍ਰਗਟਾ ਨਹੀਂ ਕੀਤਾ ਜਾ ਸਕਦਾ, ਇਸ ਦਾ ਤਾਂ ਵਿਚਾਰ ਵੀ ਨਹੀਂ ਕੀਤਾ ਜਾ ਸਕਦਾ ਏ ਅਤੇ ਇਹ ਵਿਕਾਰ ਨੂੰ ਪ੍ਰਾਪਤ ਨਹੀਂ ਹੁੰਦਾ ਏ। ਇਸ ਨੂੰ ਇਸ ਤਰ੍ਹਾਂ ਜਾਣ ਕੇ ਤੈਨੂੰ ਸ਼ੋਕ ਕਰਨਾ ਉਚਿਤ ਨਹੀਂ ਹੈ। ਆਤਮਾ ਕਿਸੇ ਗਿਆਨ ਇੰਦਰੀ ਅੰਤਹਕਰਣ ਦੁਆਰਾ ਵੇਖੀ ਜਾਣੀ ਸਮਝੀ ਨਹੀਂ ਜਾ ਸਕਦੀ। ਸਾਡੇ ਗਿਆਨ ਵਿੱਚ ਜੋ ਬੋਧ ਨਹੀਂ ਹੁੰਦਾ ਸਾਧ ਸੰਗਤ ਜੀ, ਉਹ ਵੀ ਅਤਿ ਗੁੰਝਲਦਾਰ ਹੈ, ਜਿਸ ਦੀ ਅਭਿਵਿਅਕਤੀ ਨਹੀਂ ਹੋ ਸਕਦੀ। ਜੋ ਵਸਤੂ ਅਨੁਭਵ ਤੋਂ ਬਾਹਰ ਹੈ ਉਸ ਦੀ ਪਰਿਕਲਪਨਾ ਕਰਨਾ ਮੁਸ਼ਕਲ ਹੈ। ਹਵਾ, ਅੱਗ, ਪਾਣੀ, ਮਿੱਟੀ ਅਨੁਭਵ ਤਾਂ ਕੀਤੇ ਜਾ ਸਕਦੇ ਨੇ, ਵੇਖੇ ਪ੍ਰਤੀਤੇ ਜਾ ਸਕਦੇ ਨੇ, ਇਹਨਾਂ ਦੇ ਪਰਿਵਰਤਿਤ ਰੂਪ ਵੀ ਸਮਝੇ ਜਾ ਸਕਦੇ ਨੇ ਕਿਉਂਕਿ ਇਹ ਬਦਲਣ ਯੋਗ ਨੇ, ਪਰ ਆਕਾਸ਼ ਅਬਦਲ ਹੈ, ਅਸਲ ਹੈ, ਹਮੇਸ਼ਾ ਆਪਣੇ ਇੱਕੋ ਰੂਪ ਵਿੱਚ ਰਹਿੰਦਾ ਏ, ਇਹ ਬਦਲਿਆ ਨਹੀਂ ਜਾ ਸਕਦਾ। ਸਦੀਵੀ ਆਕਾਸ਼ ਚੇਤਨ ਹੈ, ਇਹ ਹਰ ਰੂਪ ਵਿੱਚ ਇੱਕੋ ਹੈ, ਸਾਵਾਂ ਏ, ਇਸ ਦੇ ਵੀ ਟੁਕੜੇ ਨਹੀਂ ਕੀਤੇ ਜਾ ਸਕਦੇ, ਇਹ ਇੱਕੋ ਇਕਾਈ ਹੈ। ਇਸੇ ਭਾਂਤ ਆਤਮਾ ਹੈ ਸਾਧ ਸੰਗਤ ਜੀ, ਜਿਸ ਤਰ੍ਹਾਂ ਸਮੁੰਦਰ ਦੀ ਕੋਈ ਪਰਿਭਾਸ਼ਾ ਨਹੀਂ ਕਰ ਸਕਦੇ, ਉਸ ਦਾ ਸ਼ਬਦਾਂ ਰਾਹੀਂ ਵਰਣਨ ਕਰਨਾ ਔਖਾ ਏ, ਇਸੇ ਤਰ੍ਹਾਂ ਬ੍ਰਹਿਮੰਡ ਦਾ ਵਰਣਨ ਅਤਿ ਔਖਾ ਏ।

0: ਸੀ।
1: 27 ਕੁਝ ਵੀ ਨਹੀਂ ਹੈ। ਭੌਤਿਕਵਾਦੀ ਇਹੋ ਕਹਿੰਦੇ ਨੇ ਕਿ ਜੇ ਇਹ ਮਤ ਵੀ ਸੱਚਾ ਏ ਤਾਂ ਵੀ ਦੁਖੀ ਹੋਣ ਦਾ ਕੋਈ ਕਾਰਨ ਨਹੀਂ। ਜੇ ਕੋਈ ਵਿਅਕਤੀ ਈਸ਼ਵਰਵਾਦੀ ਹੈ, ਨਾਸਤਿਕ ਹੈ, ਅਧਿਆਤਮਿਕ ਜਾਂ ਭੌਤਿਕਵਾਦੀ ਹੈ ਜਾਂ ਕਿਸੇ ਹੋਰ ਮਤ ਦਾ ਧਾਰਨੀ ਹੈ ਤਾਂ ਇਸ ਦੀ ਬਹੁਤੀ ਮਹੱਤਤਾ ਨਹੀਂ। ਕਿਸੇ ਵੀ ਮਤ ਵਿਸ਼ਵਾਸ ਤੋਂ ਬਿਨਾਂ ਫਿਰ ਵੀ ਉਸ ਨੂੰ ਦੁੱਖ ਤੋਂ ਕਿਨਾਰਾ ਕਰਨਾ ਚਾਹੀਦਾ ਏ। ਉਪਰਾਮਤਾ, ਉਦਾਸੀ ਤੇ ਨਿਰਾਸ਼ਾ ਹੀ ਆਦਮੀ ਦੀ ਸ਼ਕਤੀ ਹੀਨ ਕਰਦੀਆਂ ਨੇ।

ਜਨਮੇ ਹੋਏ ਦੀ ਮੌਤ ਅਟਲ ਤੇ ਪੱਕੀ ਹੈ ਤੇ ਮਰੇ ਹੋਏ ਦਾ ਪੁਨਰ ਜਨਮ ਵੀ ਜ਼ਰੂਰੀ ਹੈ। ਇਸ ਲਈ ਅਜਿਹੇ ਜ਼ਰੂਰੀ ਵਿਸ਼ੇ ਵਿੱਚ ਤੈਨੂੰ ਜੋ ਹੋਣਾ ਨਿਸ਼ਚਿਤ ਹੈ ਉਸ ਤੇ ਸ਼ੋਕ ਨਹੀਂ ਕਰਨਾ ਚਾਹੀਦਾ। ਜਦੋਂ ਸਾਡਾ ਸਰੀਰ ਠੀਕ ਢੰਗ ਨਾਲ ਕਾਰਜਹੀਣ ਹੋ ਜਾਵੇ ਤਾਂ ਇਹ ਖੇਰੂ ਖੇਰੂ ਹੋ ਜਾਂਦਾ ਏ ਤੇ ਅਜਿਹੇ ਬਦਲੇ ਹੋਏ ਸਰੀਰ ਦੀ ਅਜਿਹੀ ਅਵਸਥਾ ਨੂੰ ਸਰੀਰ ਦੀ ਮੌਤ ਕਹਿੰਦੇ ਨੇ। ਜੋ ਸਰੀਰ ਕਾਰਜ ਕਰਨ ਦੇ ਸਮਰੱਥ ਹੈ ਉਹ ਜੀਵਤ ਹੈ। ਜੀਵਤ ਵਿਅਕਤੀ ਅੰਦਰ ਇੱਛਾ ਸ਼ਕਤੀ ਉਸ ਦੇ ਲਈ ਉਸ ਤੋਂ ਕਾਰਜ ਕਰਵਾਉਂਦੀ ਹੈ ਜਿਸ ਨੂੰ ਅਸੀਂ ਜੀਵਨ ਕਾਰਜ

ਕਹਿੰਦੇ ਆ ਜਨਮ ਮਰਨ ਦੀ ਪ੍ਰਕਿਰਿਆ ਸਮੇਂ ਦੇ ਨਿਯਮ ਅਨੁਸਾਰ ਜ਼ਰੂਰੀ ਹੈ। ਵਿਨਾਸ਼ਵਾਦੀਆਂ ਦਾ ਮਤ ਹੈ ਕਿ ਜਦੋਂ ਤੱਕ ਕਰਮ ਦਾ ਉਦੇਸ਼ ਪੂਰਾ ਨਹੀਂ ਹੁੰਦਾ ਵਿਅਕਤੀ ਦੀ ਹੋਂਦ ਬਣੀ ਰਹਿੰਦੀ ਹੈ। ਜਨਮ ਮੌਤ ਦਾ ਚੱਕਰ ਨਿਰੰਤਰ ਚੱਲਦਾ ਰਹਿੰਦਾ ਹੈ। ਕਰਮ ਦਾ ਅੰਤ ਇੰਜ ਹੈ ਜਿਸ ਤਰ੍ਹਾਂ ਦੀਵੇ ਵਿੱਚੋਂ ਤੇਲ ਮੁੱਕ ਜਾਵੇ, ਤੇਲ ਖਤਮ ਹੋਣ ਉਪਰੰਤ ਦੀਵੇ ਦੀ ਲਾਟ ਮੱਧਮ ਪੈ ਕੇ ਬੁੱਝ ਜਾਂਦੀ ਹੈ। ਇਸੇ ਤਰ੍ਹਾਂ ਵਿਅਕਤੀ ਲਈ ਜਦੋਂ ਕਰਮ ਦਾ ਅੰਤ ਹੋ ਜਾਵੇ ਤਾਂ ਉਹਦਾ ਅੰਤ ਹੋ ਜਾਂਦਾ ਹੈ। ਸਰੀਰ ਦਾ ਬਦਲਦਾ ਰੂਪ ਜਨਮ ਮੌਤ ਹੈ। ਸਰੀਰ ਦੇ ਬਦਲਦੇ ਰੂਪ ਉੱਪਰ ਰੋਣਾ ਸਿਆਣਪ ਨਹੀਂ।

ਸਾਧ ਸੰਗਤ ਜੀ, ਤੁਸੀਂ ਸਰਵਨ ਕਰ ਰਹੇ ਹੋ ਪ੍ਰੋਗਰਾਮ ਹਰ ਅਕਾਲ ਉਸਤਤ ਤੇ ਸਿਲਸਿਲਾ ਚੱਲ ਰਿਹਾ ਹੈ ਸ਼੍ਰੀਮਦ ਭਗਵਦ ਗੀਤਾ ਸਨਾਤਨ ਸੱਚ ਦੀ ਖੋਜ।

ਰਿਸ਼ਤੇਦਾਰ ਨਾ ਜਨਮ ਤੋਂ ਪਹਿਲਾਂ ਸਨ ਨਾ ਹੀ ਜਨਮ ਤੋਂ ਪਿੱਛੋਂ ਹੋਣਗੇ। ਇਹ ਤਾਂ ਮੱਧਕਾਲੀਨ ਸਮੇਂ ਵਿੱਚ ਥੋੜੇ ਜਿਹੇ ਸਮੇਂ ਲਈ ਹਨ। ਜਿਸ ਤਰ੍ਹਾਂ ਅਸੀਂ ਕਿਸੇ ਨੂੰ ਸੁਪਨੇ ਵਿੱਚ ਵੇਖ ਲਈਏ, ਉਸ ਨਾਲ ਮੋਹ ਪਾ ਲੈਂਦੇ ਹਾਂ। ਸੁਪਨਾ ਟੁੱਟਣ ਪਿੱਛੋਂ ਕੁਝ ਨਹੀਂ ਹੁੰਦਾ, ਇਹ ਜੀਵਨ ਕਾਲ ਦੇ ਰਿਸ਼ਤੇਦਾਰ, ਦੋਸਤ, ਮਿੱਤਰ ਅਸਥਾਈ ਨੇ। ਮੱਧਕਾਲ ਦੇ ਇਹ ਰਿਸ਼ਤੇਦਾਰ ਜੋ ਵਿਖਾਈ ਦਿੰਦੇ ਨੇ, ਅਸਲ ਵਿੱਚ ਉਹ ਨਹੀਂ ਨੇ। ਇਹਨਾਂ ਨੇ ਤਾਂ ਪ੍ਰਕਿਰਤੀ ਦੇ ਨਿਯਮਾਂ ਅਨੁਸਾਰ ਆਪਣਾ ਭੌਤਿਕ ਸਰੂਪ ਧਾਰਨ ਕੀਤਾ ਹੋਇਆ ਏ। ਸਮੇਂ ਦੇ ਬੀਤਣ ਨਾਲ ਭੌਤਿਕ ਸਰੂਪ ਖਤਮ ਹੋ ਜਾਵੇਗਾ, ਇਹੋ ਫਿਰ ਵੀ ਵਿਖਾਈ ਨਹੀਂ ਦੇਣਗੇ। ਇਹ ਸਾਰੇ ਸਾਹਮਣੇ ਖੜੇ ਤੇਰੇ ਅਖੌਤੀ ਰਿਸ਼ਤੇਦਾਰ

ਅਸਥਾਈ ਨੇ, ਜੋ ਕੁਝ ਸਮੇਂ ਲਈ ਅਸਥਾਈ ਹੋਣ, ਉਹਨਾਂ ਨਾਲ ਮੋਹ ਪਾਉਣਾ ਸਿਆਣਪ ਨਹੀਂ। ਹੇ ਅਰਜਨ, ਤੂੰ ਆਪਣਾ ਧਰਮ ਪਾਲਣ ਕਰ ਤੇ ਯੁੱਧ ਕਰ।

ਕੋਈ ਇਸ ਆਤਮਾ ਨੂੰ ਅਚੰਭੇ ਨਾਲ ਵੇਖਦਾ ਏ, ਵੈਸੇ ਹੀ ਦੂਜਾ ਕੋਈ ਇਸ ਨੂੰ ਅਲੌਕਿਕ ਵਾਂਗ ਕਹਿੰਦਾ ਏ, ਹੋਰ ਕੋਈ ਇਸ ਬਾਰੇ ਹੈਰਾਨੀ ਨਾਲ ਸੁਣਦਾ ਏ, ਫਿਰ ਕੋਈ ਸੁਣ ਕੇ ਵੀ ਇਸ ਨੂੰ ਨਹੀਂ ਜਾਣ ਸਕਦਾ। ਆਤਮਾ ਦਾ ਅਸੀਂ ਵਰਗੀਕਰਨ ਨਹੀਂ ਕਰ ਸਕਦੇ, ਇਹ ਨਾ ਹੀ ਦ੍ਰਿਸ਼ਟਮਾਨ ਵਸਤੂ ਹੈ ਜਿਸ ਨੂੰ ਗਿਆਨ ਇੰਦਰੀਆਂ ਰਾਹੀਂ ਅਨੁਭਵ ਕੀਤਾ ਜਾ ਸਕੇ ਜਾਂ ਛੋਇਆ ਜਾ ਸਕੇ। ਦ੍ਰਿਸ਼ਟਮਾਨ ਕਾਇਨਾਤ ਤੋਂ ਪਰੇ ਇਸ ਆਤਮਾ ਸੰਬੰਧੀ ਜਾਣਨ ਦੀ ਜਿਗਿਆਸਾ ਕੋਈ ਹੀ ਕਰਦਾ ਏ। ਆਤਮਾ ਦੇ ਜਿਗਿਆਸੂ ਤੇ ਬੋਧੀ ਬਹੁਤ ਘੱਟ ਨੇ। ਆਤਮਾ ਦਾ ਖੇਤਰ ਵਿਸ਼ਾਲ ਹੈ ਉਹਨਾਂ ਲਈ ਜਿਹੜੇ ਕੇਵਲ ਮਨ ਦੇ ਘੇਰੇ ਚੋਂ ਬਾਹਰ ਨਹੀਂ ਨਿਕਲਦੇ। ਜਿਹੜੇ ਮਨ ਨੂੰ ਸਮਝਣ ਤੋਂ ਅਸਮਰਥ ਨੇ ਉਹਨਾਂ ਲਈ ਆਤਮਾ ਨੂੰ ਸਮਝਣਾ ਹੋਰ ਵੀ ਮੁਸ਼ਕਲ ਹੈ। ਜਿੰਨਾ ਵੀ ਅਸੀਂ ਆਤਮਾ ਨੂੰ ਸਮਝਣ ਦਾ ਅਧਿਐਨ ਕਰਾਂਗੇ ਓਨਾ ਹੀ ਇਹ ਅਲੌਕਿਕ ਅਸਪਸ਼ਟ ਹੁੰਦੀ ਜਾਵੇਗੀ। ਮਨ ਅੰਦਰ ਝਾਤ ਮਾਰ ਕੇ ਸਾਧ ਸੰਗਤ ਜੀ ਆਤਮਾ ਦੀ ਪਰਛਾਈ ਅਨੁਭਵ ਕੀਤੀ ਜਾ ਸਕਦੀ ਹੈ, ਪਰ ਆਤਮਾ ਦੇ ਪ੍ਰਤੱਖ ਦਰਸ਼ਨ ਕਰਨੇ ਅਸੰਭਵ ਨੇ। ਮਨ ਤਾਂ ਇੱਕ ਪਰਦੇ ਵਾਂਗ ਹੈ ਜਿਸ ਉੱਪਰ ਦ੍ਰਿਸ਼ ਦੀ ਪਰਛਾਈ ਪੈਂਦੀ ਹੈ। ਦ੍ਰਿਸ਼ ਸਾਫ਼ ਵਿਖਾਈ ਨਹੀਂ ਦਿੰਦਾ, ਇਸ ਦੀ ਸ਼ਬਦਾਂ ਰਾਹੀਂ ਪਰਿਭਾਸ਼ਾ ਕਰਨੀ ਅਤਿ ਮੁਸ਼ਕਲ ਹੈ।

ਹੇ ਭਰਤਵੰਸ਼ੀ, ਸਾਰਿਆਂ ਦੇ ਸਰੀਰਾਂ ਵਿੱਚ ਸਥਿਤ ਇਹ ਦੇਹੀ ਸਦਾ ਹੀ ਅਨਾਸ਼ਵਾਨ ਵਾਲੀ ਹੈ, ਇਸ ਲਈ ਤੈਨੂੰ ਕਿਸੇ ਵੀ ਵਿਅਕਤੀ ਲਈ ਸ਼ੋਕ ਨਹੀਂ ਕਰਨਾ ਚਾਹੀਦਾ। ਇੱਥੇ ਭੌਤਿਕਵਾਦੀ ਦਰਸ਼ਨ ਦਾ ਖੰਡਨ ਕੀਤਾ ਗਿਆ ਹੈ। ਸਾਧ ਸੰਗਤ ਜੀ, ਇਹ ਅਧਿਆਤਮਕ ਸ਼ਕਤੀ ਕਿਸੇ ਆਦਮੀ ਦੇ ਉਦਾਸ ਹੋਣ ਦੀ ਸਥਿਤੀ ਨੂੰ ਰੋਕਦੀ ਹੈ ਤੇ ਉਚਿਤ ਸਹਾਰਾ ਬਣਦੀ ਹੈ। ਵਿਅਕਤੀ ਇਸ ਦੀ ਉਂਗਲ ਫੜ ਕੇ ਅਧਿਆਤਮਕ ਪ੍ਰਕਾਸ਼ ਦੀ ਪ੍ਰਾਪਤੀ ਲਈ ਯਤਨ ਕਰਦਾ ਹੈ। ਇਹੋ ਸਰਿਆਸ਼ ਮਾਰਗ ਹੈ ਸਾਧ ਸੰਗਤ ਜੀ।

ਸਾਧ ਜੀ ਘੜੀ ਦੀਆਂ ਸੂਈਆਂ ਇਸ਼ਾਰਾ ਕਰ ਰਹੀਆਂ ਨੇ, ਵਕਤ ਇਜਾਜ਼ਤ ਨਹੀਂ ਦੇ ਰਿਹਾ। ਹੁਣ ਆਪਣੇ ਦਾਸ ਬਲਜੀਤ ਸ਼ਰਮਾ, ਮਮਤਾ ਅਰੋੜਾ ਜੀ ਤੇ ਗੁਰਦੀਪ ਕੌਰ ਗਿੱਲ ਜੀ ਨੂੰ ਅੱਜ ਦਾ ਪ੍ਰੋਗਰਾਮ ਹਰ ਅਕਾਲ ਉਸਤਤ ਤੇ ਸਿਲਸਿਲਾ ਸ਼੍ਰੀਮਦ ਭਗਵਦ ਗੀਤਾ ਸੰਪੂਰਨ ਕਰਨ ਦੀ ਦਿਓ ਆਗਿਆ। ਜੈ ਸ਼੍ਰੀ ਕ੍ਰਿਸ਼ਨ, ਜੈ ਸ਼੍ਰੀ ਕ੍ਰਿਸ਼ਨ, ਜੈ ਸ਼੍ਰੀ ਕ੍ਰਿਸ਼ਨ, ਓਮ ਨਮੋ ਭਗਵਤੇ ਵਾਸੁਦੇਵਾਏ ਨਮਾ, ਓਮ ਨਮੋ ਭਗਵਤੇ ਵਾਸੁਦੇਵਾਏ ਨਮਾ, ਓਮ ਨਮੋ ਭਗਵਤੇ ਵਾਸੁਦੇਵਾਏ ਨਮਾ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਗੁਰਦੀਪ ਕੌਰ ਗਿੱਲ ਜੀ ਤੇ ਮਮਤਾ ਅਰੋੜਾ ਜੀ।

0: ਸਰੋਤਿਓ, ਇਸੇ ਦੇ ਨਾਲ ਹੀ ਮੈਨੂੰ ਹਰਜੀਤ ਮਾੜੀ ਨੂੰ ਅੱਜ ਦਾ ਪ੍ਰੋਗਰਾਮ ਅਕਾਲ ਉਸਤਤ ਦਾ ਇਹ ਅੰਕ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਦਿਓ। ਇਸ ਅੰਕ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸਨ ਸ਼੍ਰੀ ਬਲਜੀਤ ਸ਼ਰਮਾ।
1: ਸਰੋਤਿਓ, ਤੁਹਾਨੂੰ ਜਾਣਕਾਰੀ ਦੇ ਦਈਏ ਕਿ ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵ ਬਾਣੀ ਦੇ ਤਹਿਤ ਤੁਸੀਂ ਸੁਣੋਗੇ ਹਫ਼ਤਾਵਾਰੀ ਸਿਲਸਿਲਾ ਹੈਲੋ ਜੀਨੀਅਸ, ਜਿਸ 'ਚ ਅਸੀਂ ਤੁਹਾਨੂੰ ਕੁਝ ਸਵਾਲ ਪੁੱਛਾਂਗੇ ਜਿਨ੍ਹਾਂ ਦੇ ਜਵਾਬ ਤੁਸੀਂ ਸਾਨੂੰ ਸਾਡੇ ਸਟੂਡੀਓ ਦੇ ਫੋਨ ਨੰਬਰ 01462440331 ਤੇ ਚੱਲਦੇ ਪ੍ਰੋਗਰਾਮ ਦੇ ਵਿੱਚ ਫੋਨ ਨੰਬਰ ਡਾਇਲ ਕਰਕੇ ਦੇਵੋਗੇ। ਸੋ ਜੇਕਰ ਤੁਸੀਂ ਵੀ ਬਣਨਾ ਚਾਹੁੰਦੇ ਹੋ ਮਿਸਟਰ ਜਾਂ ਫਿਰ ਮਿਸ ਜੀਨੀਅਸ ਤਾਂ ਸਾਡੇ ਸਟੂਡੀਓ ਦਾ ਫੋਨ ਨੰਬਰ 01462440331 ਡਾਇਲ ਕਰਨਾ ਭੁੱਲਣਾ ਨਾ ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵ ਬਾਣੀ ਦੇ ਤਹਿਤ ਸਿਲਸਿਲਾ ਹੈਲੋ ਜੀਨੀਅਸ ਦੇ ਵਿੱਚ।

0: 1966 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਸ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSE ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSC ਮੈਥਸ, MSC IT, MBA, MCA, MSC ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੀ ਜਾਣਕਾਰੀ ਲਈ SST ਗਰਲਸ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65150।
1: ਪੇਸ਼ ਹੈ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਭਾਈ ਵੀਰ ਸਿੰਘ ਦੀ ਆਵਾਜ਼ ਦੇ ਵਿੱਚ ਗਾਇਆ ਇੱਕ ਪੰਜਾਬੀ ਗੀਤ।

0: ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਸਟੂਡੀਓ ਦੀ ਘੜੀ ਤੇ ਸਮਾਂ ਹੋ ਰਹੇ 6:19 ਤੇ 51 ਸਕਿੰਟ ਠੀਕ 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੀਟ ਪੇਪਰ ਲੀਕ ਮਾਮਲੇ ਸਮੇਤ ਕਈ ਮੁੱਦਿਆਂ ਤੇ ਵਿਰੋਧੀ ਧਿਰ ਦੇ ਵੱਲੋਂ ਹੰਗਾਮੇ ਕਾਰਨ ਕੱਲ੍ਹ ਤੱਕ ਲਈ ਮੁਲਤਵੀ ਕੀਤੀ ਗਈ। ਪੰਜਾਬ ਵਿਧਾਨ ਸਭਾ ਦਾ ਮੌਨਸੂਨ ਅਜਲਾਸ ਆਉਂਦੀ 3 ਅਗਸਤ ਨੂੰ ਸ਼ੁਰੂ ਹੋਵੇਗਾ। ਪੰਜਾਬ ਪੁਲਿਸ ਨੇ ਪੁਲਿਸ ਸਟੇਸ਼ਨ ਸਦਰ ਮੋਗਾ ਵਿਖੇ ਹੋਏ ਗ੍ਰਨੇਡ ਹਮਲੇ 'ਚ ਸ਼ਾਮਲ 3 ਔਰਤਾਂ ਸਮੇਤ 17 ਮੁਲਜ਼ਮਾਂ ਨੂੰ 1 IED ਵਿਸਫੋਟਕ ਸਮੱਗਰੀ, ਇਲੈਕਟ੍ਰਾਨਿਕ ਡੈਟੋਨੇਟਰ ਤੇ ਅਸਲੀ ਸਮੇਤ ਕਾਬੂ ਕੀਤਾ। ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਸਮਰਾਲਾ ਦੇ ਪਿੰਡ ਪੂਨੀਆ ਵਿਖੇ 1 ਕਰੋੜ 10 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਲਿਫਟ ਸਿੰਚਾਈ ਯੋਜਨਾ ਦਾ ਉਦਘਾਟਨ ਕੀਤਾ। ਪੰਜਾਬ ਦੇ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਵੱਲੋਂ ਐਸੇ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਬਕਾਇਆ ਰਾਸ਼ੀ ਪ੍ਰਾਪਤ ਕਰਨ ਲਈ 15 ਅਗਸਤ ਤੱਕ ਚਾਲੂ ਬੈਂਕ ਖਾਤਿਆਂ ਨੂੰ ਆਧਾਰ ਨਾਲ ਜੋੜਨ ਦੀ ਅਪੀਲ ਅਤੇ ਮੌਸਮ ਵਿਭਾਗ ਨੇ ਅੱਜ ਪੰਜਾਬ ਹਰਿਆਣਾ ਤੇ ਚੰਡੀਗੜ੍ਹ 'ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ। ਗੁਰਦਾਸਪੁਰ ਵਿੱਚ ਲਗਾਤਾਰ ਮੀਂਹ ਕਾਰਨ ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵਧਿਆ, ਮਕੌੜਾ ਪੱਤਣ ਤੇ ਕਿਸ਼ਤੀ ਸੇਵਾ ਬੰਦ ਹੋਈ, 6 ਤੋਂ ਵੱਧ ਪਿੰਡਾਂ ਦਾ ਸੰਪਰਕ ਟੁੱਟਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੀਟ ਪੇਪਰ ਲੀਕ ਮਾਮਲੇ ਸਮੇਤ ਕਈ ਮੁੱਦਿਆਂ ਤੇ ਵਿਰੋਧੀ ਧਿਰ ਵੱਲੋਂ ਹੰਗਾਮੇ ਕਾਰਨ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਦੁਪਹਿਰ 2 ਵਜੇ ਤੋਂ ਬਾਅਦ ਦੋਵੇਂ ਸਦਨਾਂ ਦੀ ਕਾਰਵਾਈ ਮੁੜ ਤੋਂ ਸ਼ੁਰੂ ਹੋਈ। ਇਸ ਮਗਰੋਂ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਹੰਗਾਮਾ ਜਾਰੀ ਰਿਹਾ। ਹੰਗਾਮੇ ਕਾਰਨ ਦੋਵੇਂ ਸਦਨਾਂ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਜਦੋਂ ਲੋਕ ਸਭਾ ਨੇ ਪਹਿਲੀ ਮੁਲਤਵੀ ਤੋਂ ਬਾਅਦ ਦੁਪਹਿਰ 12 ਵਜੇ ਆਪਣੀ ਕਾਰਵਾਈ ਦੁਬਾਰਾ ਸ਼ੁਰੂ ਕੀਤੀ ਤਾਂ ਹੰਗਾਮੇ ਦੇ ਦਰਮਿਆਨ ਵੱਖ ਵੱਖ ਸੰਸਦੀ ਕਮੇਟੀਆਂ ਦੀਆਂ ਚੋਣਾਂ ਲਈ ਮਤੇ ਪੇਸ਼ ਕੀਤੇ ਗਏ। ਪ੍ਰਿਜ਼ਾਈਡਿੰਗ ਅਫਸਰ ਸੰਧਿਆ ਰਾਏ ਨੇ ਮੈਂਬਰਾਂ ਨੂੰ ਆਪਣੀਆਂ ਸੀਟਾਂ

0: ਦੇ ਵਾਪਸ ਜਾਣ ਤੇ ਸਦਨ ਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਿਫਰ ਕਾਲ ਮੈਂਬਰਾਂ ਦਾ ਹੈ ਤੇ ਪੂਰਾ ਦੇਸ਼ ਇਸ ਕਾਰਵਾਈ ਨੂੰ ਦੇਖ ਰਿਹਾ ਹੈ। ਉਨ੍ਹਾਂ ਦੀ ਅਪੀਲ ਦੇ ਬਾਵਜੂਦ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਦਨ ਦੇ ਕੇਂਦਰ ਚ ਹੰਗਾਮਾ ਕੀਤਾ, ਨੀਟ ਅਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਖਿਲਾਫ ਨਾਅਰੇਬਾਜ਼ੀ ਕੀਤੀ। ਹੰਗਾਮੇ ਨੂੰ ਦੇਖਦੇ ਹੋਏ ਲੋਕ ਸਭਾ ਦੀ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ। ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਆਉਂਦੀ 3 ਅਗਸਤ ਨੂੰ ਸ਼ੁਰੂ ਹੋਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ।
1: ਕੈਬਨਿਟ ਦੀ ਮੀਟਿੰਗ ਹੋਈ ਹੈ ਤੇ ਮੌਨਸੂਨ ਸੈਸ਼ਨ ਜਿਹੜਾ ਪੰਜਾਬ ਵਿਧਾਨ ਸਭਾ ਦਾ 3 ਅਗਸਤ ਤੋਂ 10 ਅਗਸਤ ਤੱਕ ਹੋਊਗਾ, ਜਿਹਦੇ ਚ ਲੋਕ ਪੱਖੀ ਕਈ ਆਰਡੀਨੈਂਸ ਵੀ ਨੇ, ਕਈ ਬਿੱਲ ਵੀ ਐਸੇ ਨੇ ਤੇ ਉਹਨਾਂ ਤੇ ਫੈਸਲਾ ਹੋਊਗਾ।
0: ਸੂਬੇ ਵਿਚ ਨਵੇਂ ਬਣ ਰਹੇ 10 ਲੱਖ ਰਾਸ਼ਨ ਕਾਰਡਾਂ ਬਾਰੇ ਵੇਰਵੇ ਸਾਂਝੇ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ

0: ਸੂਬੇ ਵਿਚ ਨਵੇਂ ਬਣ ਰਹੇ 10 ਲੱਖ ਰਾਸ਼ਨ ਕਾਰਡਾਂ ਬਾਰੇ ਵੇਰਵੇ ਸਾਂਝੇ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ
1: 10 ਲੱਖ ਰਾਸ਼ਨ ਕਾਰਡ ਨਵੇਂ ਬਣ ਰਹੇ ਨੇ। ਇਹ ਉਹ ਨੇ ਜਿਨ੍ਹਾਂ ਨੂੰ 5 ਕਿਲੋ ਕਣਕ ਹਰ ਮਹੀਨੇ ਪਰ ਹੈਡ ਮਿਲਦੀ ਹੈ। ਮੇਰੀ ਰਸੋਈ ਯੋਜਨਾ ਜਿਹੜੀ ਹੈ ਉਹ ਅਲੱਗ ਤੋਂ ਜਾਰੀ ਰਹੂਗੀ। ਇੱਕ ਵੈਬਸਾਈਟ ਵੀ ਹੈ, ਉਹਦੇ ਤੇ ਜਾ ਕੇ ਆਪਣਾ ਤੁਸੀਂ ਕਾਰਡ ਬਣਾ ਸਕਦੇ ਹੋ। 100% ਟ੍ਰਾਂਸਪੇਰੈਂਸੀ, ਨੋ ਕੈਸ਼ ਨੋ ਫਰਮੈਸ਼, ਕੋਈ ਸਿਫਾਰਿਸ਼ ਨਹੀਂ ਚੱਲੂਗੀ। ਸੇਵਾ ਕੇਂਦਰਾਂ 'ਚ ਵੀ ਜਾ ਸਕਦੇ ਨੇ ਉਹ, ਤੇ ਫੂਡ ਸਪਲਾਈ ਦੇ ਦਫ਼ਤਰਾਂ 'ਚੋਂ ਵੀ ਅਰਜੀ ਦੇ ਸਕਦੇ ਨੇ ਉਹ। SMS ਰਾਹੀਂ ਰਸੀਦ ਮਿਲੂਗੀ। ਪਹਿਲਾਂ ਮੈਨੂਅਲ ਵੈਰੀਫਿਕੇਸ਼ਨ ਹੁੰਦੀ ਸੀ, ਉਹ 'ਚ ਮਨਮਰਜ਼ੀ ਹੁੰਦੀ ਸੀ ਤੇ ਭ੍ਰਿਸ਼ਟਾਚਾਰ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਸੀ। ਹੁਣ ਡਿਜੀਟਲ ਵੈਰੀਫਿਕੇਸ਼ਨ ਤੇ ਟਰੈਕਿੰਗ ਹੋਊਗੀ, ਜਿਹਦੇ 'ਚ ਕੋਈ ਪੱਖਪਾਤ ਨਹੀਂ ਹੋਊਗਾ।
0: ਮੋਗਾ ਪੁਲਿਸ ਨੇ ਬੀਤੀ 8 ਜੁਲਾਈ ਨੂੰ ਸਵੇਰ ਨੂੰ ਪੁਲਿਸ ਸਟੇਸ਼ਨ ਸਦਰ ਮੋਗਾ ਵਿਖੇ ਹੋਏ ਘੱਟ ਤੀਬਰਤਾ ਵਾਲੇ ਗ੍ਰਨੇਡ ਹਮਲੇ ਵਿੱਚ ਸ਼ਾਮਲ 3 ਔਰਤਾਂ ਸਮੇਤ 17 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਸੰਭਾਵੀ ਦਹਿਸ਼ਤਗਰਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਹਮਲੇ ਦੇ 3 ਮੁੱਖ ਸਾਜਿਸ਼ਕਰਤਾ ਸ਼ਾਮਲ ਨੇ। ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ IED ਦੇ ਨਾਲ ਨਾਲ ਵਿਸਫੋਟਕ ਸਮੱਗਰੀ, ਇਲੈਕਟ੍ਰਾਨਿਕ ਡੈਟੋਨੇਟਰ, ਇੱਕ ਪਿਸਤੌਲ ਤੇ ਇੱਕ ਮੈਗਜ਼ੀਨ ਵੀ ਬਰਾਮਦ ਕੀਤਾ ਗਿਆ। ਹਮਲੇ ਨੂੰ ਅੰਜਾਮ ਦੇਣ ਵਾਸਤੇ ਵਰਤਿਆ ਗਿਆ ਦੁਪਹੀਆ ਵਾਹਨ ਵੀ ਬਰਾਮਦ ਕਰ ਲਿਆ ਗਿਆ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਨੇਡ ਹਮਲੇ ਨੂੰ ਅੰਜਾਮ ਦੇਣ ਵਾਲੇ 3 ਮੁੱਖ ਸਾਜਿਸ਼ਕਰਤਾਵਾਂ ਗਗਨ ਕਾਲੀ, ਰਾਜੇਸ਼ ਖੰਨਾ ਅਤੇ ਸ਼ੁਭਮ ਭਿੰਡਰ ਸਮੇਤ ਸਾਰੇ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਵਿਚੋਂ 14 ਫਿਰੋਜ਼ਪੁਰ ਦੇ ਅਤੇ 3 ਮੋਗਾ ਦੇ ਰਹਿਣ ਵਾਲੇ ਨੇ। ਮੁੱਢਲੀ ਜਾਂਚ ਤੋਂ ਇਹ ਪਤਾ ਲੱਗਿਆ ਕਿ ਸਾਜਿਸ਼ ਦਾ ਮਾਸਟਰ ਮਾਇੰਡ ਇਕਬਾਲ ਸਿੰਘ ਉਰਫ ਰਵੀ ਧਾਲੀਵਾਲ, ਜੋ ਇਸ ਸਮੇਂ ਇੰਗਲੈਂਡ ਵਿਚ ਰਹਿ ਰਿਹਾ ਤੇ ਕਥਿਤ ਤੌਰ ਤੇ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹੈ। ਇਸ ਦੇ ਨਿਰਦੇਸ਼ਾਂ ਤੇ ਮੁਲਜ਼ਮਾਂ ਨੇ ਪੁਲਿਸ ਸਟੇਸ਼ਨ ਸਦਰ ਮੋਗਾ ਤੇ ਗ੍ਰਨੇਡ ਹਮਲਾ ਕੀਤਾ ਅਤੇ ਫਿਰੋਜ਼ਪੁਰ ਤੋਂ ਜੰਮੂ ਜਾ ਰਹੀ ਰੇਲ ਗੱਡੀ ਵਿਚ IED ਲਗਾਉਣ ਦੀ ਯੋਜਨਾ ਬਣਾ ਰਹੇ ਸਨ। ਇਸ ਮਾਮਲੇ 'ਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਧਰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਸਰਹੱਦ ਪਾਰ ਤੋਂ ਚੱਲ ਰਹੇ ਗੈਰ ਕਾਨੂੰਨੀ ਨੈਟਵਰਕਾਂ ਖਿਲਾਫ਼ ਆਪਰੇਸ਼ਨ ਪ੍ਰਹਾਰ ਤਹਿਤ ਜ਼ਿਲ੍ਹੇ 'ਚ ਇੱਕੋ ਸਮੇਂ ਛਾਪੇਮਾਰੀ ਕਰਕੇ ਹੁਣ ਤੱਕ ਕਰੀਬ 40 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੰਮ੍ਰਿਤਸਰ ਬਾਰਡਰ ਰੇਂਜ ਦੇ DIG ਹਰਮਨਵੀਰ ਸਿੰਘ ਗਿੱਲ ਨੇ ਇਸ ਬਾਰੇ ਦੱਸਿਆ।
2: ਬਾਰਡਰ ਬੈਲਟ ਹੈਗੀ ਹੈ, ਇੱਥੇ ਡ੍ਰੋਪਿੰਗਸ ਜਿਹੜੀ ਡਰੋਨ ਰਾਹੀਂ ਵੈਪਨਸ ਦੀ ਤੇ ਨਾਰਕੋਟਿਕਸ ਦੀ ਡ੍ਰੋਪਿੰਗ ਉਹ ਜ਼ਿਆਦਾ ਵਾ। ਡਰੋਨ ਦੀ ਐਕਟੀਵਿਟੀਜ਼ ਚੱਲ ਰਹੀਆਂ ਨੇ ਹੁਣ, ਕਾਫੀ ਉਹਨਾਂ ਦੇ ਵਿੱਚ ਫਰਕ ਵੀ ਆਇਆ। ਬਿਕੋਜ਼ ਸਾਡਾ ADS ਸਿਸਟਮ ਜਿਹੜਾ ਪੰਜਾਬ ਸਰਕਾਰ ਨੇ ਦਿੱਤਾ 3 ਡਿਸਟ੍ਰਿਕਟਸ ਦੇ ਵਿੱਚ, ਅੰਮ੍ਰਿਤਸਰ, ਦਿਹਾਤੀ, ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਵਿੱਚ, ਉਹ ਵੀ ਚੰਗੇ ਕਾਰਗਰ ਤਰੀਕੇ ਦੇ ਨਾਲ ਕੰਮ ਕਰ ਰਹੇ ਨੇ ਔਰ ਉਹਦੇ 'ਚ ਸਾਨੂੰ ਕਾਫੀ ਵੱਡੀ ਕਾਮਯਾਬੀ ਹੋ ਰਹੀ ਹੈ, ਰਿਕਵਰੀਜ਼ ਦੀ ਵੀ ਤੇ ਇਹਦੇ 'ਚ ਗ੍ਰਿਫ਼ਤਾਰੀਆਂ ਵੀ ਕਾਫੀ ਹੋਈਆਂ ਨੇ। ਮੇਰੀ ਗੈਂਗਸਟਰਾਂ ਨੂੰ ਤੇ ਡਰੱਗ ਸਮਗਲਰਾਂ ਨੂੰ ਇਹੋ ਹੀ ਆ ਵੀ ਜਾਂ ਤਾਂ ਸਰੈਂਡਰ ਕਰ ਜਾਓ, ਨਹੀਂ ਤੇ ਤੁਹਾਨੂੰ ਗ੍ਰਿਫ਼ਤਾਰ ਕਰਾਂਗੇ ਔਰ ਤੁਹਾਡੇ ਨਾਲ ਸਖਤੀ ਨਾਲ ਪੇਸ਼ ਆਇਆ ਜਾਊਗਾ।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIRRNU ਜਲੰਧਰ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਤੇ ਖੇਤੀਬਾੜੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਅੱਜ ਹਲਕਾ ਸਮਰਾਲਾ ਦੇ ਪਿੰਡ ਪੂਨੀਆ ਵਿਖੇ 1,10,00,000 ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਲਿਫਟ ਸਿੰਚਾਈ ਯੋਜਨਾ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਹਰ ਕਿਸਾਨ ਦੇ ਖੇਤ ਤੱਕ ਨਹਿਰੀ ਪਾਣੀ ਦੀ ਪਹੁੰਚ ਯਕੀਨੀ ਬਣਾਉਣ ਲਈ ਵਚਨਬੱਧ ਹੈ। ਜਲ ਸਰੋਤ ਮੰਤਰੀ ਨੇ ਦੱਸਿਆ ਕਿ ਪਿੰਡ ਲੰਮੇ ਸਮੇਂ ਤੋਂ ਨਹਿਰੀ ਪਾਣੀ ਤੋਂ ਵਾਂਝਾ ਸੀ ਤੇ ਇੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਅਤੇ ਹੁਣ ਇਸ ਪ੍ਰੋਜੈਕਟ ਅਧੀਨ 8 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਈ ਗਈ ਹੈ, ਜਿਸ ਰਾਹੀਂ 767 ਏਕੜ ਖੇਤੀਯੋਗ ਜ਼ਮੀਨ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ। ਇਸ ਯੋਜਨਾ ਦੇ ਨਾਲ ਕਰੀਬ 120 ਕਿਸਾਨਾਂ ਨੂੰ ਸਿੱਧਾ ਫਾਇਦਾ ਹੋਏਗਾ ਤੇ ਉਨ੍ਹਾਂ ਦੇ ਸਿੰਚਾਈ ਖਰਚਿਆਂ ਵਿੱਚ ਵੀ ਕਮੀ ਆਏਗੀ। ਸ੍ਰੀ ਗੋਇਲ ਨੇ ਦੱਸਿਆ ਕਿ ਹਲਕੇ 'ਚ ਨਹਿਰਾਂ ਦੇ ਨਵੀਨੀਕਰਨ ਅਤੇ ਜ਼ਮੀਨਦੋਜ਼ ਪਾਈਪ ਲਾਈਨਾਂ ਲਈ 43,50,00,000 ਰੁਪਏ ਦੀ ਰਕਮ ਖਰਚ ਕੀਤੀ ਗਈ ਹੈ। ਪੰਜਾਬ ਦੇ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀਆਂ ਬਾਰੇ ਮੰਤਰੀ ਡਾਕਟਰ ਬਲਜੀਤ ਕੌਰ ਨੇ ਪੋਸਟ ਮੈਟ੍ਰਿਕ ਵਜ਼ੀਫਾ ਯੋਜਨਾ ਅਧੀਨ ਆਉਂਦੇ ਸਾਰੇ ਅਨੁਸੂਚਿਤ ਜਾਤੀ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ 15 ਅਗਸਤ ਤੱਕ ਆਪਣੇ ਚਾਲੂ ਬੈਂਕ ਖਾਤਿਆਂ ਨੂੰ ਆਧਾਰ ਦੇ ਨਾਲ ਜੋੜਨ ਦਾ ਕੰਮ ਲਾਜ਼ਮੀ ਤੌਰ ਤੇ ਮੁਕੰਮਲ ਕਰਵਾਉਣ ਤਾਂ ਜੋ ਉਨ੍ਹਾਂ ਦੇ ਵਜ਼ੀਫੇ ਦੀ ਬਕਾਇਆ ਰਾਸ਼ੀ ਸਿੱਧੀ ਲਾਭ ਤਬਾਦਲਾ ਪ੍ਰਣਾਲੀ ਰਾਹੀਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਾਈ ਜਾ ਸਕੇ। ਮੰਤਰੀ ਨੇ ਦੱਸਿਆ ਕਿ ਵਜ਼ੀਫੇ ਦੀ ਸਹਾਇਤਾ ਰਾਸ਼ੀ ਸਿਰਫ DBT ਮਾਧਿਅਮ ਰਾਹੀਂ ਲਾਭਪਾਤਰੀ ਦੇ ਆਧਾਰ ਨਾਲ ਜੁੜੇ ਚਾਲੂ ਬੈਂਕ ਖਾਤੇ ਵਿੱਚ ਹੀ ਭੇਜੀ ਜਾਂਦੀ ਹੈ। ਅਜਿਹੇ ਵਿੱਚ ਜਿਨ੍ਹਾਂ ਵਿਦਿਆਰਥੀਆਂ ਦੇ ਬੈਂਕ ਖਾਤੇ ਆਧਾਰ ਨਾਲ ਲਿੰਕ ਨਹੀਂ ਹਨ, ਉਹ ਯੋਗ ਹੋਣ ਦੇ ਬਾਵਜੂਦ ਵੀ ਵਜ਼ੀਫੇ ਦੀ ਰਾਸ਼ੀ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਨੇ। ਪੰਜਾਬ ਸਰਕਾਰ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸ ਮੰਤਵ ਦੀ ਪੂਰਤੀ ਲਈ ਅੱਜ ਚੰਡੀਗੜ੍ਹ ਵਿਖੇ ਰੱਖਿਆ ਸੇਵਾਵਾਂ ਮੰਤਰੀ ਮਹਿੰਦਰ ਭਗਤ ਨੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਤੇ ਪੰਜਾਬ ਐਕਟ ਸਰਵਿਸਮੈਨ ਕਾਰਪੋਰੇਸ਼ਨ ਦੇ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਵਾਸਤੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ। ਮੀਟਿੰਗ ਦੌਰਾਨ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਬਕਾ ਸੈਨਿਕਾਂ, ਸ਼ਹੀਦਾਂ ਦੇ ਪਰਿਵਾਰਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਸਰਕਾਰ ਦੀਆਂ ਵੱਖ ਵੱਖ ਭਲਾਈ ਯੋਜਨਾਵਾਂ ਦਾ ਫਾਇਦਾ ਸਮੇਂ ਸਿਰ ਤੇ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ। ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਦੇ

0: ਤੀਜੇ ਗੇੜ ਦੇ ਪ੍ਰੋਗਰਾਮ ਮੁਤਾਬਕ ਚੰਡੀਗੜ੍ਹ ਲਈ ਖਰੜਾ ਵੋਟਰ ਸੂਚੀ ਅੱਜ ਪ੍ਰਕਾਸ਼ਿਤ ਕੀਤੀ ਗਈ। ਸੋਧ ਪ੍ਰਕਿਰਿਆ ਦੇ ਹਿੱਸੇ ਵਜੋਂ ਅੱਜ ਚੋਣ ਰਜਿਸਟ੍ਰੇਸ਼ਨ ਅਫਸਰ ਅਮਨਦੀਪ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇੱਕ ਮੀਟਿੰਗ ਹੋਈ। ਉਨ੍ਹਾਂ ਨੇ ਨੁਮਾਇੰਦਿਆਂ ਨੂੰ ਖਰੜਾ ਵੋਟਰ ਸੂਚੀ ਦੇ ਪ੍ਰਕਾਸ਼ਨ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਵੋਟਰ ਸੂਚੀ ਦੀਆਂ ਕਾਪੀਆਂ ਵੀ ਸੌਂਪੀਆਂ। ਖਰੜਾ ਵੋਟਰ ਸੂਚੀ ਵੈਬਸਾਈਟ CEOChandigarh.gov.in ਅਤੇ ਨਾਗਰਿਕ ਪੋਰਟਲ voter.eci.gov.in ਤੇ ਵੀ ਉਪਲਬਧ ਹੈ। ਜਿਨ੍ਹਾਂ ਨਾਗਰਿਕਾਂ ਦੇ ਨਾਮ ਖਰੜਾ ਵੋਟਰ ਸੂਚੀ ਵਿਚ ਨਹੀਂ ਆਉਂਦੇ ਉਹ ਅੱਜ ਤੋਂ 20 ਅਗਸਤ ਤੱਕ ਦਾਅਵਿਆਂ ਤੇ ਇਤਰਾਜ਼ਾਂ ਦੀ ਮਿਆਦ ਦੌਰਾਨ ਵੋਟਰ ਸੂਚੀ ਚ ਆਪਣੇ ਨਾਮ ਸ਼ਾਮਲ ਕਰਨ ਲਈ ਸਹਾਇਕ ਦਸਤਾਵੇਜ਼ਾਂ ਦੇ ਨਾਲ ਆਪਣੇ ਦਾਅਵੇ ਜਮ੍ਹਾਂ ਕਰਵਾ ਸਕਦੇ ਨੇ। ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਸੇਵਾ ਕੇਂਦਰ ਅਤੇ ਪਟਿਆਲਾ ਦੇ ਸਬ ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਕੀਤਾ। ਉਨ੍ਹਾਂ ਨੇ ਰਜਿਸਟਰੀਆਂ ਤੇ ਹੋਰ ਵੱਖ ਵੱਖ ਕੰਮ ਕਰਵਾਉਣ ਆਏ ਆਮ ਲੋਕਾਂ ਨਾਲ ਗੱਲਬਾਤ ਕਰਕੇ ਸਰਕਾਰੀ ਸੇਵਾਵਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਨੇ ਹੋਰ ਸਹੂਲਤਾਂ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਮੁਲਾਜ਼ਮਾਂ ਨੂੰ ਚੇਤਾਵਨੀ ਦਿੱਤੀ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਅਸੁਵਿਧਾ ਨਾ ਆਉਣ ਦਿੱਤੀ ਜਾਵੇ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਤੇ ਸਬਸਿਡੀ ਵਾਲੇ ਯੂਰੀਆ ਦੀ ਗੈਰ ਕਾਨੂੰਨੀ ਵਰਤੋਂ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਅੰਮ੍ਰਿਤਸਰ ਜ਼ਿਲ੍ਹੇ 'ਚ ਵੱਖ ਵੱਖ ਫੀਡ ਫੈਕਟਰੀਆਂ ਤੇ ਡਾਇੰਗ ਯੂਨਿਟਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਅਮਰਜੀਤ ਸਿੰਘ ਦੋਸਾਂਝ ਨੇ ਕਿਹਾ ਕਿ ਫੀਡ ਫੈਕਟਰੀਆਂ ਤੇ ਹੋਰ ਉਦਯੋਗਿਕ ਇਕਾਈਆਂ ਲਈ ਟੈਕਨੀਕਲ ਗ੍ਰੇਡ ਯੂਰੀਆ ਉਪਲਬਧ ਕਰਵਾਈ ਜਾ ਰਹੀ ਹੈ ਜਿਸ ਤੇ ਕਿਸੇ ਕਿਸਮ ਦੀ ਸਬਸਿਡੀ ਨਹੀਂ ਦਿੱਤੀ ਜਾਂਦੀ। ਮੌਸਮ ਵਿਭਾਗ ਨੇ ਅੱਜ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਅੱਜ ਸਵੇਰ ਤੋਂ ਹੀ ਪਠਾਨਕੋਟ, ਫਤਿਹਗੜ੍ਹ ਸਾਹਿਬ, ਅੰਮ੍ਰਿਤਸਰ ਤੇ ਇਸ ਦੇ ਨੇੜੇ ਇਲਾਕਿਆਂ 'ਚ ਤੇਜ਼ ਮੀਂਹ ਪੈ ਰਿਹਾ। ਮੀਂਹ ਪੈਣ ਨਾਲ ਸਿਰਫ ਤਾਪਮਾਨ 'ਚ ਗਿਰਾਵਟ ਹੀ ਨਹੀਂ ਦਰਜ ਕੀਤੀ ਗਈ ਸਗੋਂ ਮੌਸਮ ਵੀ ਸੁਹਾਵਣਾ ਹੋ ਗਿਆ। ਅੱਜ ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ 35.6 ਡਿਗਰੀ ਸੈਲਸੀਅਸ ਤੇ ਹਰਿਆਣਾ ਦੇ ਯਮੁਨਾਨਗਰ ਵਿਚ 33.6 ਤੇ ਚੰਡੀਗੜ੍ਹ ਵਿਚ 32.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਉਧਰ ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਸਵੇਰੇ ਕਰੀਬ 10 ਵਜੇ ਤੋਂ ਬਾਅਦ ਪਾਣੀ ਦਾ ਪੱਧਰ ਵਧਣ ਕਾਰਨ ਕਿਸ਼ਤੀ ਰਾਹੀਂ ਲੋਕਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਕਿਸ਼ਤੀ ਸੇਵਾ ਬੰਦ ਹੋਣ ਕਾਰਨ ਰਾਵੀ ਦਰਿਆ ਦੇ ਪਾਰਲੇ ਕੋਈ 6 ਪਿੰਡਾਂ ਦਾ ਮੁੱਖ ਇਲਾਕੇ ਦੇ ਨਾਲ ਸੰਪਰਕ ਟੁੱਟ ਗਿਆ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੀਟ ਪੇਪਰ ਲੀਕ ਮਾਮਲੇ ਸਮੇਤ ਕਈ ਮੁੱਦਿਆਂ ਤੇ ਵਿਰੋਧੀ ਧਿਰ ਵੱਲੋਂ ਹੰਗਾਮੇ ਕਾਰਨ ਕੱਲ੍ਹ ਤੱਕ ਮੁਲਤਵੀ ਕੀਤੀ ਗਈ। ਪੰਜਾਬ ਵਿਧਾਨ ਸਭਾ ਦਾ ਮੌਨਸੂਨ ਅਜਲਾਸ ਆਉਂਦੀ 3 ਅਗਸਤ ਨੂੰ ਸ਼ੁਰੂ ਹੋਵੇਗਾ। ਤੇ ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਦਾ ਰਿਲੇਅ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 6:30 ਅਤੇ 38 ਸਕਿੰਟ। ਵੇਲਾ ਹੋ ਰਿਹਾ ਜੀ ਯੁਵਾ ਸਰੋਤਿਆਂ ਦੇ ਪ੍ਰੋਗਰਾਮ ਯੁਵਾਣੀ ਦਾ। ਪ੍ਰੋਗਰਾਮ ਲੈ ਕੇ ਹਾਜ਼ਰ ਨੇ ਸੁਰਿੰਦਰ ਸਿੰਘ ਅਤੇ ਮਨਦੀਪ ਰਜੌਰਾ।

0: ਜੀ ਨਮਸਕਾਰ ਦੋਸਤੋ, ਮੈਂ ਸੁਰਿੰਦਰ ਸਿੰਘ ਤੇ ਮੇਰੇ ਨਾਲ ਨੇ ਮੇਰੇ ਸਾਥੀ,
1: ਮੈਂ ਮਨਦੀਪ ਰਜੌਰਾ।
0: ਅਸੀਂ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਹੈਲੋ ਜੀਨੀਅਸ
1: ਜੀ।
0: ਅਸੀਂ ਸਾਰੇ ਹੀ ਸਰੋਤਿਆਂ ਨੂੰ ਦੱਸ ਦਈਏ ਮਨਦੀਪ ਜੀ ਕਿ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਡੇ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣੇ ਹੁੰਦੇ ਨੇ
1: ਜੀ।
0: ਜਵਾਬ ਦੇਣ ਲਈ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਸਾਡੇ ਸਟੂਡੀਓ ਦਾ ਫੋਨ ਨੰਬਰ ਹੈ 0164-22-40-331
1: ਜੀ, ਬਿਲਕੁਲ। ਅਤੇ ਜਦੋਂ ਤੱਕ ਸਾਡੇ ਕਾਲਰ ਜਿਹੜੇ ਸਾਨੂੰ ਫੋਨ ਲਗਾਉਂਦੇ ਨੇ ਸੁਰਿੰਦਰ ਜੀ, ਆਪਾਂ ਉਦੋਂ ਤੱਕ ਸਾਡੇ ਸਰੋਤਿਆਂ ਦੀ ਕਾਲ ਦਾ ਇੰਤਜ਼ਾਰ ਕਰਦੇ ਹੋਏ ਬਾਕੀ ਸਰੋਤਿਆਂ ਨੂੰ ਗੀਤ ਸੁਣਵਾ ਦੇਈ ਨਾ
0: ਜੀ।

0: ਚੰਗੇ ਆ
1: ਜੀ। ਸਾਡੇ ਨਾਲ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਆਓ ਇਹਨਾਂ ਨੂੰ ਪੁੱਛਦੇ ਆ ਇਹਨਾਂ ਨੂੰ ਇੱਕ ਸਵਾਲ।
2: ਹੈਲੋ,
3: ਹਾਂਜੀ
2: ਹਾਂਜੀ, ਕੀ ਨਾਮ ਹੈ ਜੀ ਤੁਹਾਡਾ?
3: ਨੇਹਾ ਜੀ।
2: ਓਕੇ ਜੀ, ਓਕੇ, ਕਿੱਥੋਂ ਤੁਸੀਂ?
3: ਅਸੀਂ ਬਠਿੰਡੇ ਤੋਂ।
2: ਠੀਕ ਹੈ ਜੀ, ਠੀਕ ਹੈ। ਤੁਸੀਂ ਸਾਡੇ ਸਵਾਲ ਦਾ ਜਵਾਬ ਦੇਣਾ ਹੈ, ਧਿਆਨ ਨਾਲ ਸੁਣ ਲਿਓ
4: ਜੀ। ਨੇਹਾ ਜੀ, ਹਾਂਜੀ, ਧਿਆਨ ਨਾਲ ਸੁਣਨਾ ਹੈ ਤੇ ਉਸ ਤੋਂ ਪਹਿਲਾਂ ਅਸੀਂ ਤੁਹਾਡਾ ਸਵਾਗਤ ਵੀ ਕਰਦੇ ਹਾਂ।
3: ਠੀਕ ਹੈ ਜੀ
4: ਜੀ, ਹੁਣ ਧਿਆਨ ਨਾਲ ਸੁਣੋ, ਸਵਾਲ ਤੁਹਾਨੂੰ ਪੁੱਛ ਰਹੇ ਨੇ ਸੁਰਿੰਦਰ ਸਿੰਘ ਜੀ।
3: ਠੀਕ ਹੈ ਜੀ
4: ਜੀ, ਹੇਮਕੁੰਡ ਸਾਹਿਬ ਦੀ ਯਾਤਰਾ ਅੱਜ ਕੱਲ ਚੱਲ ਰਹੀ ਹੈ।
3: ਹਾਂਜੀ
4: ਹਾਂਜੀ, ਸਾਡੇ ਸੂਬੇ ਚ ਬਹੁਤ ਸਾਰੇ ਲੋਕ ਉੱਥੇ ਜਾ ਕੇ ਨਮਸਤਕ ਹੋ ਰਹੇ ਨੇ। ਹੈਲੋ,
3: ਹਾਂਜੀ
4: ਹਾਂਜੀ, ਇਹ ਤੁਸੀਂ ਇਹ ਦੱਸਣਾ ਇਹ ਉੱਤਰਾਖੰਡ ਦੇ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ ਜੀ ਹੇਮਕੁੰਡ ਸਾਹਿਬ? ਜੀ
2: ਜੀ, ਇਹਨਾਂ ਨੇ ਆਵਾਜ਼ ਮੱਧਮੀ ਕਰ ਦਿੱਤੀ ਹੈ ਜੀ। ਨੇਹਾ ਜੀ ਸਾਡੇ ਨਾਲ ਹੋ?
3: ਹਾਂਜੀ ਹਾਂਜੀ,
2: ਦੱਸ ਦਿਓ ਹੇਮਕੁੰਡ ਸਾਹਿਬ ਉੱਤਰਾਖੰਡ ਦੇ ਕਿਹੜੇ ਜ਼ਿਲ੍ਹੇ ਚ ਸਥਿਤ ਹੈ?
1: ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਹੈ ਜੀ ਹੇਮਕੁੰਡ ਸਾਹਿਬ।
2: ਇਹ ਯਾਤਰਾ ਜਿਹੜੀ ਹੈ ਸਾਡੇ ਸਾਥੀ ਕਰਦੇ ਨੇ ਤੇ ਇਹ ਗੱਲ ਦਾ ਖਾਸ ਖਿਆਲ ਰੱਖਣ। ਤੇ ਇਹ ਸਵਾਲ ਪਹਿਲਾਂ ਵੀ ਸੁਰਿੰਦਰ ਸਿੰਘ ਜੀ ਸਾਡੇ ਜੋ ਮਾਰਨਿੰਗ ਕੁਇਜ਼ ਹੋ ਗਿਆ ਉਹਦੇ 'ਚ ਜਾਂ ਸ਼ਾਮ ਵਾਲਾ ਜਿਹੜਾ ਸਿਲਸਿਲਾ ਹੈਲੋਜੀਨੀਅਸ ਆ ਉਹਦੇ ਵਿੱਚ ਪਹਿਲਾਂ ਵੀ ਪੁੱਛਿਆ ਗਿਆ। ਸੋ ਸਾਡੇ ਸਾਥੀ ਪ੍ਰੋਗਰਾਮ ਮਾਰਨਿੰਗ ਕੁਇਜ਼ ਅਤੇ ਹੈਲੋਜੀਨੀਅਸ ਰੈਗੂਲਰ ਤੌਰ 'ਤੇ ਸੁਣਿਆ ਕਰਨ ਜੀ।

0: ਸਿਰਫ ਇਸ ਦਾ ਆਨੰਦ ਮਾਣ ਤੇ ਆਪਣੇ ਗਿਆਨ ਦੇ ਵਿੱਚ ਵਾਧਾ ਕਰਨ ਜੀ।
1: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
2: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
1: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1-800-420-2233। ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
2: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
1: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1-800-420-2233।
3: एक प्रकार से पीएम जय अब गरीबों की जय बन गई।

0: ਜੀ ਸਾਡੇ ਨਾਲ ਨਵੇਂ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਆਓ ਇਹਨਾਂ ਨਾਲ ਕਰਦੇ ਆ ਗੱਲਬਾਤ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਹੈਲੋ,
1: ਹਾਂਜੀ
0: ਹਾਂਜੀ, ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ?
1: ਮੈਂ ਹਿਸਾਰ ਹਰਿਆਣਾ ਤੋਂ ਗੱਲ ਕਰ ਰਿਹਾ।
0: ਠੀਕ ਹੈ ਜੀ, ਠੀਕ ਹੈ, ਤੁਸੀਂ ਸਾਡੇ ਸਵਾਲ ਦਾ ਉੱਤਰ ਦੇਣਾ ਜੀ। ਆਪਣਾ ਨਾਮ ਦੱਸ ਦਿਓ ਜੀ ਉਸ ਤੋਂ ਪਹਿਲਾਂ।
1: ਰਾਮਧਾਰੀ ਅਵਾਨਾ ਗੱਲ ਕਰ ਰਿਹਾ।
0: ਹਾਂਜੀ ਰਾਮਧਾਰੀ ਜੀ, ਸਵਾਲ ਆ ਗਿਆ ਜੀ ਤੁਹਾਡੇ ਲਈ
1: ਜੀ।
0: ਭਾਰਤ ਦੇ ਰਾਸ਼ਟਰਪਤੀ ਕਿਹੜੇ ਤਿੰਨ ਯੂਰੋਪੀ ਮੁਲਕਾਂ ਦੇ ਦੌਰੇ ਤੇ? ਕਾਲ ਕੱਟ ਚੁੱਕੇ ਨੇ,
2: ਇਹਨਾਂ ਨੂੰ ਆਪਾਂ ਹੀ ਜਵਾਬ ਦੇਣਾ ਹੈ। ਜਵਾਬ ਉਹਨਾਂ ਨੇ ਦੇ ਦੇਣਾ ਸੀ, ਪਰ ਸ਼ਾਇਦ ਸ਼ੋਰ ਜਿਹੜਾ ਹੈ ਉਹ ਬੜਾ ਹੋ ਰਿਹਾ ਸੀਗਾ। ਇਹ ਸਾਡੇ ਰੈਗੂਲਰ ਕਾਲਰ ਨੇ, ਸਾਨੂੰ ਕਾਲ ਕਰਦੇ ਰਹਿੰਦੇ ਨੇ, ਇਹਨਾਂ ਵਾਂਗੂ ਸਾਡੇ ਹੋਰ ਸਾਥੀ ਜਿਹੜੇ ਹੈ ਉਹ ਵੀ ਸਾਨੂੰ ਫੋਨ ਕਰ ਸਕਦੇ। ਸਾਡੇ ਸਟੂਡੀਓ ਦਾ ਫੋਨ ਨੰਬਰ 0164-22-4331 ਹੈ ਜੀ।

0: ਸਾਡਾ ਸਿਲਸਿਲਾ ਚੱਲ ਰਿਹਾ ਹੈਲੋ ਜੀਨੀਅਸ। ਮੈਂ ਹਾਂ ਮਨਦੀਪ ਰਜੋਰਾ ਤੇ ਮੇਰੇ ਨਾਲ ਨੇ
1: ਮੈਂ ਸੁਰਿੰਦਰ ਸਿੰਘ।
0: ਤੇ ਤੁਸੀਂ ਸਾਨੂੰ ਫੋਨ ਕਰਨਾ ਹੈ 0164-2240-331 ਦੇ ਉੱਤੇ ਜੀ।

0: ਮਨਦੀਪ ਜੀ, ਜੋ ਆਪਣੇ ਪਿਛਲੇ ਕਾਲਰ ਸੀ ਉਹਨਾਂ ਨੇ ਉੱਤਰ ਨਹੀਂ ਸੀ ਦਿੱਤਾ, ਭਾਰਤ ਦੇ ਰਾਸ਼ਟਰਪਤੀ ਕਿਹੜੇ ਤਿੰਨ ਯੂਰੋਪੀ ਮੁਲਕਾਂ ਦੇ ਦੌਰੇ ਤੇ ਨੇ
1: ਜੀ?
0: ਆਓ ਆਪਾਂ ਇਹਨਾਂ ਨੂੰ ਸਹੀ ਜਵਾਬ ਦੱਸ ਦੇਈਏ।
1: ਬਿਲਕੁਲ ਜੀ,
0: ਪਹਿਲਾ ਹੈ ਮੋਲਦੋਵਾ
1: ਜੀ,
0: ਦੂਜਾ ਹੈਗਾ ਜੀ ਮੈਸੇਡੋਨੀਆ
1: ਜੀ,
0: ਤੀਜਾ ਹੈ ਜੀ ਰੋਮਾਨੀਆ
1: ਜੀ। ਬਿਲਕੁਲ, ਤੇ ਅਗਲੇ ਕਾਲਰ ਦਾ ਵੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਜੀ।

0: ਨਵੇਂ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਆਓ ਇਹਨਾਂ ਨਾਲ ਕਰਦੇ ਆ ਗੱਲਬਾਤ। ਹੈਲੋ
1: ਹੈਲੋ
2: ਹੈਲੋ,
1: ਹਾਂਜੀ ਕੌਣ ਗੱਲ ਕਰ ਰਹੇ ਨੇ?
2: ਸਰ ਆਦਿਤਯ ਗੱਲ ਕਰ ਰਿਹਾ
1: ਜੀ। ਆਦਿਤਯ ਜੀ ਗੱਲ ਕਰ ਰਹੇ ਨੇ ਜੀ। ਆਦਿਤਯ ਜੀ ਸਵਾਲ ਤੁਹਾਡੇ ਲਈ ਪੁੱਛ ਰਹੇ ਨੇ ਸੁਰਿੰਦਰ ਸਿੰਘ ਜੀ, ਪੁੱਛੋ ਜੀ।
2: ਯੈਸ ਸਰ
1: ਜੀ, ਜ਼ਾਂਜ਼ੀਬਾਰ ਦੇ ਰਾਸ਼ਟਰਪਤੀ ਦਾ ਕੀ ਨਾਮ ਹੈ? ਇਸ ਸਮੇਂ ਉਹ ਭਾਰਤੀ ਦੌਰੇ ਤੇ ਵੀ ਆਏ ਹੋਏ ਨੇ।
2: ਜ਼ਾਂਜ਼ੀਬਾਰ ਦੇ ਰਾਸ਼ਟਰਪਤੀ ਦਾ ਨਾਮ
1: ਜੀ,
2: ਸੋਰੀ ਸਰ
1: ਜੀ। ਚਲੋ ਕੋਈ ਗੱਲ ਨੀ, ਸੋਰੀ ਵਾਲੀ ਕੋਈ ਗੱਲ ਨੀ। ਤੁਸੀਂ ਫੋਨ ਕੀਤਾ, ਫੋਨ ਮਿਲਾਇਆ, ਹੌਸਲਾ ਦਿਖਾਇਆ, ਹਿੰਮਤ ਦਿਖਾਈ, ਸ਼ੁਕਰੀਆ ਫੋਨ ਕਰਨ ਲਈ। ਜਵਾਬ ਤੁਹਾਨੂੰ ਦਿੰਦੇ ਨੇ ਜੀ ਸੁਰਿੰਦਰ ਸਿੰਘ ਜੀ।
2: ਓਕੇ ਓਕੇ
1: ਜੀ, ਸ਼ੁਕਰੀਆ ਜੀ। ਜੀ ਸੁਰਿੰਦਰ ਜੀ, ਜਵਾਬ ਦੱਸ ਦਿਓ, ਕਿਹੜੇ ਨੇ ਰਾਸ਼ਟਰਪਤੀ ਜ਼ਾਂਜ਼ੀਬਾਰ ਦੇ ਜਿਹੜੇ ਕਿ ਭਾਰਤ ਦੇ ਦੌਰੇ ਤੇ ਆਏ ਹੋਏ ਨੇ ਜੀ?
0: ਜੀ ਉਹਨਾਂ ਦਾ ਨਾਮ ਹੈ ਜੀ ਹੁਸੈਨ ਅਲੀ ਐਮਵਿਨੀ
1: ਜੀ। ਹੁਸੈਨ ਅਲੀ ਐਮਵਿਨੀ ਜਿਹੜੇ ਨੇ ਉਹ ਜ਼ਾਂਜ਼ੀਬਾਰ ਦੇ ਰਾਸ਼ਟਰਪਤੀ ਨੇ। ਜ਼ਾਂਜ਼ੀਬਾਰ ਜਿਹੜਾ ਹੈ ਇਹ ਪੂਰਵੀ ਅਫਰੀਕਾ ਦਾ ਇੱਕ ਟਾਪੂਨੁਮਾ ਛੋਟਾ ਜਿਹਾ ਮੁਲਕ ਹੈ, ਅਤੇ ਉਹਨਾਂ ਨੇ ਆ ਕੇ ਇੱਥੇ ਰਾਸ਼ਟਰਪਤੀ ਹੋਰਾਂ ਨੇ ਆ ਕੇ ਸਾਡੇ ਵਿਦੇਸ਼ ਮੰਤਰੀ ਜਿਹੜੇ ਨੇ ਐਸ ਜੈ ਸ਼ੰਕਰ ਹੋਰੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ। ਅਤੇ ਅਗਲਾ ਸਵਾਲ ਤੁਹਾਡੇ ਲਈ ਲੈ ਕੇ ਫਿਰ ਹਾਜ਼ਰ ਹਾਂ ਅਸੀਂ ਛੇਤੀ ਨਾਲ। ਤੁਸੀਂ ਸਟੂਡੀਓ ਦਾ ਫੋਨ ਨੰਬਰ ਡਾਇਲ ਕਰੋ 0164-22-4331, ਇਸ ਵੇਲੇ 6:55 ਤੇ 55 ਸਕਿੰਟ।

0: ਜੀ ਨਵੇਂ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ
1: ਹੈਲੋ
2: ਹੈਲੋ ਹਾਂਜੀ
1: ਹਾਂਜੀ ਰੇਡੀਓ ਤੋਂ ਪਾਸੇ ਹੋ ਜਾਓ ਜੀ, ਪਹਿਲਾਂ ਤਾਂ ਰੇਡੀਓ ਤੋਂ ਪਾਸੇ ਹੋ ਜਾਓ ਇੱਕਦਮ।
2: ਹਾਂਜੀ
1: ਹਾਂਜੀ ਨਾਂ ਦੱਸੋ ਆਪਣਾ।
2: ਮੇਰਾ ਨਾਮ ਗਗਨਦੀਪ ਸਿੰਘ ਜੀ।
1: ਠੀਕ ਹੈ ਜੀ, ਕਿੱਥੋਂ ਤੁਸੀਂ?
2: ਮੈਂ ਮੋਗਾ ਤੋਂ ਜੀ।
1: ਓਕੇ, ਸਵਾਗਤ ਹੈ ਜੀ ਤੁਹਾਡਾ ਸਾਡੇ ਹੈਲੋ ਜੀਨੀਅਸ ਪ੍ਰੋਗਰਾਮ ਦੇ ਵਿੱਚ। ਕੀ ਕਰਦੇ ਹੋ ਗਗਨਦੀਪ ਜੀ ਤੁਸੀਂ?
2: ਮੈਂ ਸਟੂਡੈਂਟ ਹਾਂ ਸਰ।
1: ਠੀਕ ਹੈ ਜੀ, ਠੀਕ ਹੈ, ਤੁਸੀਂ ਸਾਡੇ ਸਵਾਲ ਦਾ ਉੱਤਰ ਦੇਣਾ, ਤਿਆਰ ਹੋ?
2: ਹਾਂਜੀ।
1: ਠੀਕ ਹੈ ਜੀ, ਕੇਨ ਵੇਤਵਾ ਪ੍ਰੋਜੈਕਟ ਜੋ ਅੱਜ ਕੱਲ ਕਾਫੀ ਚਰਚਾ ਦੇ ਵਿੱਚ ਹੈ, ਸੁਣਿਆ ਜੀ? ਹੈਲੋ
2: ਹੈਲੋ ਹਾਂਜੀ ਹਾਂਜੀ
1: ਹਾਂਜੀ, ਇਹ ਮੱਧ ਪ੍ਰਦੇਸ਼ ਦੇ ਕਿਹੜੇ ਜ਼ਿਲ੍ਹੇ ਵਿੱਚ ਚੱਲ ਰਿਹਾ ਹੈ ਕੇਨ ਵੇਤਵਾ?

0: ਜੀ ਨਵੇਂ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ,
1: हेलो
0: ਹਾਂਜੀ, ਕੌਣ ਗੱਲ ਕਰ ਰਹੇ ਨੇ
1: जी, मैं अभिषेक गल कर रहा सर।
0: जी? ਅਭਿਸ਼ੇਕ ਜੀ ਸਾਡੇ ਨਾਲ ਹੈ, ਸੁਰਿੰਦਰ ਸਿੰਘ ਜੀ। ਠੀਕ ਹੈ ਜੀ, ਕੀ ਕਰਦੇ ਹੋ ਅਭਿਸ਼ੇਕ ਜੀ ਤੁਸੀਂ?
1: जी SSC ਦੀ ਤਿਆਰੀ ਕਰ ਰਿਹਾ।
0: ਜੀ ਅਭਿਸ਼ੇਕ ਜੀ,
1: हाँ जी, हेलो
0: ਹੈਲੋ।
1: हेलो
0: जी, ਤੁਹਾਡਾ ਸਵਾਗਤ ਕਰਦੇ ਹਾਂ ਇੱਕ ਵਾਰ ਫੇਰ।
1: हाँ जी सर।
0: जी अभिषेक जी, ਨਾਲ ਸਾਡਾ ਸੰਪਰਕ ਨਹੀਂ ਹੋ ਰਿਹਾ, ਸ਼ਾਇਦ ਸਾਡੀ ਆਵਾਜ਼ ਉਹਨਾਂ ਤੱਕ ਨਹੀਂ ਜਾ ਰਹੀ। ਅਸੀਂ ਇਸ ਗੀਤ ਤੋਂ ਬਾਅਦ ਮੁੜਦੇ ਹਾਂ ਜੀ।
1: हेलो
0: जी अभिषेक जी, ਮੈਨੂੰ ਸੁਣ ਪਾ ਰਹੇ ਹੋ?
1: हाँ जी, हाँ जी सर, आ रही आवाज आपकी।
0: जी अभिषेक जी, ਤੁਹਾਡੇ ਲਈ ਸਵਾਲ ਜਿਹੜਾ ਹੈ ਉਹ ਹੈ ਜੀ, ਤੁਸੀਂ ਸਾਨੂੰ ਯੂਕੇ ਦੇ ਯਾਨੀ ਕਿ ਯੂਨਾਈਟਿਡ ਕਿੰਗਡਮ ਦੇ ਨਵੇਂ ਜੋ ਪ੍ਰਧਾਨ ਮੰਤਰੀ ਬਣੇ ਨੇ ਉਹਨਾਂ ਦਾ ਨਾਂ ਦੱਸ ਦਿਓ ਛੇਤੀ ਨਾਲ।
1: ਪ੍ਰਧਾਨ
0: ਅੱਜ ਸਵੇਰੇ ਅਖਬਾਰੀ ਸੁਰਖੀਆਂ ਚ ਵੀ ਦੱਸਿਆ ਗਿਆ ਆਕਾਸ਼ਵਾਣੀ ਬਠਿੰਡਾ ਤੋਂ। ਜੀ ਇੰਨਾ ਸਮਾਂ ਤੁਹਾਨੂੰ ਨਹੀਂ ਦਿੱਤਾ ਜਾ ਸਕਦਾ, ਇਹ ਇਨਸਟੈਂਟਲੀ ਦੱਸਣਾ ਸੀਗਾ ਜੀ। ਸ਼ੁਕਰੀਆ ਫੋਨ ਕਰਨ ਲਈ ਅਭਿਸ਼ੇਕ ਜੀ। ਸੋ ਯੂਕੇ ਦੇ ਨਵੇਂ ਜੋ ਪ੍ਰਾਈਮ ਮਿਨਿਸਟਰ ਬਣੇ ਨੇ ਜੀ, ਇਹਨੇ ਐਂਡੀ ਬਰਨਹਮ ਜਿਹੜੇ ਨੇ ਉਹ ਯੂਕੇ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਨੇ ਜੀ।

0: ਮਨਿੰਦਰ ਸਿੰਘ ਗੱਲ ਕਰ ਰਿਹਾ ਜੀ।
1: ਜੀ ਮਨਿੰਦਰ ਜੀ ਤੁਹਾਡਾ ਸਵਾਗਤ ਹੈ, ਤੁਹਾਡੇ ਲਈ ਵੀ ਤਿਆਰ ਹੈ ਸਵਾਲ। ਸਾਡੇ ਬਹੁਤ ਸਾਰੇ ਕਾਲਰ ਜਿਨ੍ਹਾਂ ਨੇ ਸਾਨੂੰ ਫੋਨ ਮਿਲਾਇਆ ਉਹਨਾਂ ਦੇ ਵਿੱਚ ਅਭਿਸ਼ੇਕ, ਆਦਿਤਿਆ, ਗਗਨਦੀਪ ਸਿੰਘ, ਸੁਖਦੀਪ ਕੌਰ, ਰਾਮਧਾਰੀ ਜੀ, ਅਵਾਨਾ ਜੀ ਸਾਡੇ ਨਾਲ ਜੁੜੇ ਸੀਗੇ ਤੇ ਹੁਣ ਤੁਸੀਂ ਜੁੜੇ ਹੋ ਸਾਡੇ ਨਾਲ ਤੇ ਸਵਾਲ ਤੁਹਾਡੇ ਲਈ ਤਿਆਰ ਹੈ। ਤੁਹਾਨੂੰ ਸੁਰਿੰਦਰ ਸਿੰਘ ਪੁੱਛ ਰਹੇ ਨੇ ਸਵਾਲ ਜੀ, ਭੰਦਾ ਪੰਜਾਬ ਵਿਧਾਨ ਸਭਾ ਮੌਨਸੂਨ ਇਜਲਾਸ ਕਦੋਂ ਤੋਂ ਕਦੋਂ ਤੱਕ ਚੱਲੇਗਾ ਜੀ?
0: ਮੌਨਸੂਨ ਇਜਲਾਸ ਚੱਲੇਗਾ ਆਪਣਾ
1: ਜੀ। ਤੁਹਾਡਾ ਸਵਾਲ ਜਵਾਬ ਜਿਹੜਾ ਹੈ ਉਹ ਗਲਤ ਹੋ ਗਿਆ। ਕੋਈ ਗੱਲ ਨੀ, ਰੇਡੀਓ ਸੁਣਦੇ ਰਹੋ ਜੀ, ਅਸੀਂ ਤੁਹਾਡੇ ਲਈ ਹੀ ਹਾਂ, ਅਸੀਂ ਤੁਹਾਡੀ ਜਾਣਕਾਰੀ ਚ ਇਜ਼ਾਫਾ ਕਰਨਾ ਹੈ ਜੀ। ਜਿਹੜਾ ਕੇਂਦਰ ਸਰਕਾਰ ਦਾ ਜੋ ਸਾਡਾ ਲੋਕ ਸਭਾ ਚ ਇਜਲਾਸ ਚੱਲ ਰਿਹਾ ਹੈ ਉਹ ਭਲਕ ਤੋਂ ਸ਼ੁਰੂ ਹੋਇਆ ਤੇ ਹੁਣ ਪੰਜਾਬ ਵਿਧਾਨ ਸਭਾ ਦੇ ਵਿੱਚ ਜੋ ਇਜਲਾਸ ਚੱਲਣਾ ਹੈ ਉਹ 3 ਅਗਸਤ ਤੋਂ ਲੈ ਕੇ 10 ਅਗਸਤ ਤੱਕ ਚੱਲਣਾ ਹੈ। ਤੁਸੀਂ ਡਟੇ ਰਹਿਣਾ ਹੈ, ਕਿਸ ਤਰ੍ਹਾਂ ਇਹ ਇਜਲਾਸ ਹੁੰਦੇ ਨੇ ਤੁਸੀਂ ਉਹ ਦੇਖਣੇ ਹੈ। ਅਖਬਾਰੀ ਸੁਰਖੀਆਂ ਦੇ ਵਿੱਚ ਇਜਲਾਸ 'ਚ ਚੁੱਕੇ ਜਾਣ ਵਾਲੇ ਮੁੱਦੇ ਜਿਹੜੇ ਹੈ ਉਹ ਪੜ੍ਹਦੇ ਰਹਿਣਾ, ਉਹਨਾਂ 'ਚੋਂ ਹੀ ਫਿਰ ਅਸੀਂ ਸਵਾਲ ਬਣਾਵਾਂਗੇ ਤੇ ਤੁਸੀਂ ਜਵਾਬ ਦੇਣ ਲਈ ਹੈਲੋ ਜੀਨੀਅਸ 'ਚ ਕਾਲ ਕਰਨਾ ਹੈ। ਫੋਨ ਨੰਬਰ ਸਾਡੇ ਸਟੂਡੀਓ ਦਾ ਹੈ 0164-22-40-331 ਜੀ।

0: ਜੀ ਸੁਰਿੰਦਰ ਸਿੰਘ ਜੀ, ਅਸੀਂ ਸਾਡੇ ਸਰੋਤਿਆਂ ਨੂੰ ਬੜੇ ਸਵਾਲ ਪੁੱਛੇ ਅਤੇ ਸਾਡੇ ਫੋਨ ਕਾਲਸ ਜਿਹੜੀਆਂ ਹੈ ਉਹ ਵੀ ਬਹੁਤ ਆਈਆਂ। ਲਗਭਗ 7-8 ਕਰੀਬ ਸਾਨੂੰ ਫੋਨ ਕਾਲਸ ਇਸ ਪ੍ਰੋਗਰਾਮ ਦੇ ਵਿੱਚ ਮਿਲੀਆਂ ਅਤੇ ਅਸੀਂ ਜੋ ਸਵਾਲ ਸਾਡੇ ਸਰੋਤਿਆਂ ਨੂੰ ਪੁੱਛੇ ਅਸੀਂ ਉਹ ਦੁਹਰਾਉਣਾ ਚਾਹਾਂਗੇ ਸਾਡੇ ਬਾਕੀ ਸਰੋਤਿਆਂ ਦੀ ਜਾਣਕਾਰੀ ਲਈ। ਜੀ ਸੁਰਿੰਦਰ ਜੀ, ਕਿਹੜੇ ਕਿਹੜੇ ਸਵਾਲ ਤੁਸੀਂ ਪੁੱਛੇ ਜੀ?
1: ਜੀ ਪਹਿਲਾ ਸਵਾਲ ਅਸੀਂ ਪੁੱਛਿਆ ਸੀਗਾ ਹੇਮਕੁੰਡ ਸਾਹਿਬ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ ਉੱਤਰਾਖੰਡ ਦੇ।
0: ਜੀ
1: ਉਹ ਸਵਾਲ ਵੀ ਗਲਤ ਜਵਾਬ ਦੱਸਿਆ ਸੀ ਉਹਨਾਂ ਨੇ।
0: ਜੀ ਤੁਸੀਂ ਸਹੀ ਜਵਾਬ ਦੱਸਣੇ ਜੀ।
1: ਹਾਂਜੀ, ਉਸ ਜ਼ਿਲ੍ਹੇ ਦਾ ਨਾਮ ਹੈ ਜੀ ਚਮੋਲੀ।
0: ਜੀ
1: ਤੇ ਭਾਰਤ ਦੇ ਰਾਸ਼ਟਰਪਤੀ ਕਿਹੜੇ 3 ਯੂਰੋਪੀ ਦੌਰੇ ਤੇ ਗਏ ਹੋਏ ਨੇ?
0: ਯੂਰੋਪੀ ਮੁਲਕਾਂ ਦੇ ਦੌਰੇ ਤੇ 3 ਕਿਹੜੇ ਮੁਲਕ ਨੇ ਉਹਨਾਂ ਦਾ ਦੱਸੋ ਨਾਮ।
1: ਉਸਦਾ ਨਾਮ ਪਹਿਲਾ ਹੈ ਜੀ ਮੋਲਦੋਵਾ, ਦੂਜਾ ਮੈਸੇਡੋਨੀਆ,
0: ਜੀ
1: ਤੀਜਾ ਰੋਮਾਨੀਆ। ਜੀ
0: ਜੀ ਬਿਲਕੁਲ ਜੀ। ਅਗਲਾ ਸਵਾਲ ਤੁਸੀਂ ਪੁੱਛਿਆ ਸੀ ਰਾਸ਼ਟਰੀ ਖਿਡਾਰੀ ਹਰਸ਼ਵੀਰ ਸਿੰਘ ਕਿਹੜੇ ਖੇਡ ਨਾਲ ਸੰਬੰਧਿਤ ਨੇ? ਦਿਓ ਜਵਾਬ ਜੀ, ਕਿਹੜੀ ਖੇਡ ਨਾਲ?
1: ਉਹ ਹੈਗਾ ਜੀ ਸਾਈਕਲਿੰਗ।
0: ਜੀ ਕੇਨ ਬੇਤਵਾ ਪ੍ਰੋਜੈਕਟ ਤੁਸੀਂ ਪੁੱਛ ਰਹੇ ਸੀ ਮੱਧ ਪ੍ਰਦੇਸ਼ ਦੇ ਕਿਹੜੇ ਜ਼ਿਲ੍ਹੇ ਚ ਚੱਲ ਰਿਹਾ ਜੀ ਇਹ?
1: ਉਹ ਛਤਰਪੁਰ ਜੀ।
0: ਜੀ ਠੀਕ ਹੈ ਜੀ, ਸੋ ਬਹੁਤ ਚੰਗੀ ਗੱਲ ਹੈ।
1: ਇੱਕ ਜ਼ਾਂਜ਼ੀਬਾਰ ਦੇ ਰਾਸ਼ਟਰਪਤੀ ਦਾ ਨਾਮ ਪੁੱਛਿਆ ਸੀਗਾ ਜੀ।
0: ਹਾਂਜੀ, ਉਹਨਾਂ ਦਾ ਨਾਮ ਦੱਸ ਦਿਓ।
1: ਉਹਨਾਂ ਦਾ ਨਾਮ ਹੈ ਜੀ ਹੁਸੈਨ ਅਲੀ ਐਮਵਿਨੀ।
0: ਜੀ ਤੇ ਇੱਕ ਹੋਰ ਸਵਾਲ ਜੋ

0: ਸੀ ਪੁੱਛ ਨਹੀਂ ਪਾਏ, ਉਹ ਪੰਜਾਬ ਦੇ ਨਾਲ ਹੀ ਸੰਬੰਧਿਤ ਹੈ। ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਸ਼ੂਟਿੰਗ ਚੈਂਪੀਅਨਸ਼ਿਪ 'ਚ ਕਿਹੜੀ ਸਾਡੇ ਜ਼ਿਲ੍ਹੇ ਦੇ ਨਿਸ਼ਾਨੇਬਾਜ਼ ਹੈ ਜਿਸਨੇ ਸੋਨ ਤਗਮਾ ਪ੍ਰਾਪਤ ਕੀਤਾ ਹੈ? ਅਕਸਨੀਰ ਕੌਰ ਹੈ ਭੁੱਚੋ ਮੰਡੀ ਤੋਂ, ਇਹ ਇਹਨਾਂ ਨੂੰ ਅਸੀਂ ਵਧਾਈ ਦਿੰਦੇ ਹਾਂ ਨਾਲ। ਅਤੇ ਅਸੀਂ ਇਹ ਵੀ ਪੁੱਛਦੇ ਰਹੇ ਕਿ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਕਦੋਂ ਤੋਂ ਕਦੋਂ ਤੱਕ ਚੱਲੇਗਾ? ਇਸ ਦਾ ਜਵਾਬ ਸੀਗਾ ਸੁਰਿੰਦਰ ਸਿੰਘ ਜੀ,
1: 3 ਅਗਸਤ ਤੋਂ 10 ਅਗਸਤ ਤੱਕ ਚੱਲੇਗਾ ਜੀ।
0: ਜੀ, UK ਦੇ ਨਵੇਂ ਬਣੇ PM ਦਾ ਨਾਂ, ਪ੍ਰਧਾਨ ਮੰਤਰੀ ਦਾ ਨਾਂ ਅਸੀਂ ਪੁੱਛਿਆ, ਐਂਡੀ ਬਰਨਹਮ। ਅਤੇ ਅਸੀਂ ਇਹ ਵੀ ਪੁੱਛਣਾ ਚਾਹੁੰਦੇ ਸੀ ਕਿ ਗੈਰੀ ਸੋਬਰਸ, ਕੌਮਾਂਤਰੀ ਖਿਡਾਰੀ ਜਿਸ ਦਾ ਪਿੱਛੇ ਜਿਹੇ ਦੇਹਾਂਤ ਹੋ ਗਿਆ, ਉਹ ਕਿਹੜੀ ਖੇਡ ਨਾਲ ਸੰਬੰਧਿਤ ਸੀਗੇ? ਜੀ, ਉਹ ਕ੍ਰਿਕਟ ਦੇ ਨਾਲ ਸੰਬੰਧਿਤ ਸੀ। ਅਤੇ ਹੋਰ ਸਵਾਲ ਜਿੰਨਾ 'ਚ ਅਸੀਂ ਤੁਹਾਨੂੰ ਪੁੱਛਣਾ ਸੀ, ਚਿਨਾਰ ਪੁਸਤਕ ਮੇਲਾ ਜਿਹੜਾ ਹੈ ਹੁਣ ਭਾਰਤ ਦੇ ਕਿਹੜੇ ਸ਼ਹਿਰ 'ਚ ਲੱਗਿਆ ਹੋਇਆ ਹੈਗਾ? ਇਹ ਚਿਨਾਰ ਪੁਸਤਕ ਮੇਲਾ ਬੜਾ ਹੀ ਮਸ਼ਹੂਰ, 3ਜਾ ਪੁਸਤਕ ਮੇਲਾ ਇਹ ਸ਼੍ਰੀਨਗਰ 'ਚ ਲੱਗਿਆ ਹੋਇਆ। ਅਤੇ ਅਗਲਾ ਸਵਾਲ ਸਾਡਾ ਸੀਗਾ ਜੀ, ਕੌਮੀ ਘੱਟ ਗਿਣਤੀ ਕਮਿਸ਼ਨ ਜਿਹੜਾ ਹੈ, ਉਸ ਦੇ ਚੇਅਰਮੈਨ ਨਵੇਂ ਨਿਯੁਕਤ ਕੀਤੇ ਗਏ ਨੇ, ਉਹਨਾਂ ਦਾ ਨਾਂ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਸੀ। ਸਮਾਂ ਘੱਟ ਰਹਿਣ ਦੇ ਚੱਲਦੇ ਪੁੱਛ ਨਹੀਂ ਸਕੇ, ਪਰ ਤੁਹਾਨੂੰ ਦੱਸ ਰਹੇ ਹਾਂ, ਉਹਨਾਂ ਦਾ ਨਾਂ ਹੈ ਜੀ ਹਰਜੀਤ ਸਿੰਘ ਗਰੇਵਾਲ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਹਰਜੀਤ ਸਿੰਘ ਗਰੇਵਾਲ। ਅਤੇ ਹੁਣ ਮੈਨੂੰ ਮਨਦੀਪ ਰਜੌਰਾ ਨੂੰ
1: ਅਤੇ ਮੈਨੂੰ ਸੁਰਿੰਦਰ ਸਿੰਘ ਨੂੰ
0: ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਜੈ ਹਿੰਦ।

ਹੁਣੇ ਤੁਸੀਂ ਸੁਣ ਰਹੇ ਸੀ ਯੁਵਾ ਸਰੋਤਿਆਂ ਦਾ ਪ੍ਰੋਗਰਾਮ, ਪ੍ਰੋਗਰਾਮ ਯੁਵਾਣੀ ਦੇ ਤਹਿਤ ਸਿਲਸਿਲਾ ਹੈਲੋਜੀਨੀਅਸ। ਪ੍ਰੋਗਰਾਮ ਪੇਸ਼ਕਰਤਾ ਸਨ ਮਨਦੀਪ ਰਜੌਰਾ ਅਤੇ ਸੁਰਿੰਦਰ ਸਿੰਘ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਹੈ ਜੀ 7:20। ਆਓ ਸੁਣਦੇ ਹਾਂ ਸਰੋਤਿਆਂ ਦੀ ਫੋਨ ਕਾਲਸ 'ਤੇ ਆਧਾਰਿਤ ਲਾਈਵ ਇਨ ਪ੍ਰੋਗਰਾਮ ਸ਼ਾਮ ਸੁਹਾਨੀ।

ਹਿੰਨੇ ਹੁੰਦੀ ਮਾਰ ਬੱਲੀ ਸੁੱਤਾ ਪਿਆ ਜਾਗਦਾ ਪਿਆਰ ਬੱਲੀ ਸੁੱਤਾ ਪਿਆ ਜਾਗਦਾ ਪਿਆਰ ਬੱਲੀ ਕੀੜਿਆਂ ਨੂੰ ਖੰਭ ਲੱਗ ਜਾਂਦੇ ਸੜ ਜਾਂਦੇ ਝੱਟ ਮਾਰਦੇ ਸ਼ਮਾਂ ਦੇ ਵਿੱਚ ਛਾਲ ਇੱਕ ਮੇਰੀ ਇੰਡ ਤਪਦੀ ਤਪਦੀ ਤੰਦੂਰ ਵਾਂਗੂ ਲਾਲ ਇੱਕ ਮੇਰੀ ਇੰਡ ਤਪਦੀ ਤਪਦੀ ਤੰਦੂਰ

ਦੀ ਰੱਬ ਦੇ ਨਜ਼ਾਰਿਆਂ ਦੇ ਨੂਰ ਵਿੱਚ ਦੀ ਰੱਬ ਦੇ ਨਜ਼ਾਰਿਆਂ ਦੇ ਨੂਰ ਵਿੱਚ ਦੀ ਪਹਿਲੀ ਗੱਡੀ ਚੜ ਜਾਣ ਵਾਸਤੇ ਦੀਦਾਰ ਜਾਊ ਰੁੱਸ ਹੀ ਪਰਾਉਣੇ ਵਾਲੀ ਚਾਲ ਇੱਕ ਮੇਰੀ ਇੰਜ ਤੱਪਦੀ ਤੱਪਦੀ ਤੰਦੂਰ ਵਾਂਗੂ ਲਾ

0: ਸਰੋਤਿਓ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 7:29 ਅਤੇ 43 ਸਕਿੰਟ। ਪ੍ਰੋਗਰਾਮ ਸ਼ਾਮ ਸੁਹਾਨੀ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਇਸ ਤੋਂ ਪਹਿਲਾਂ ਸੁਣਦੇ ਹਾਂ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਕੁਛ ਹੀ ਸਮੇਂ ਬਾਅਦ।
1: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ, ਨੀਟ ਪੇਪਰ ਲੀਕ ਮਾਮਲੇ ਸਮੇਤ ਕਈ ਮੁੱਦਿਆਂ ਤੇ ਵਿਰੋਧੀ ਧਿਰ ਵੱਲੋਂ ਹੰਗਾਮੇ ਕਾਰਨ ਕੱਲ ਤੱਕ ਲਈ ਮੁਲਤਵੀ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਹਰੇਕ ਮੁਕਤ ਵਪਾਰ ਸਮਝੌਤੇ ਵਿਚ ਭਾਰਤੀ ਕਿਸਾਨਾਂ ਦੇ ਹਿੱਤਾਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਗਈ ਹੈ। ਦੇਸ਼ ਵਿਚ ਨਵਿਆਉਣਯੋਗ ਊਰਜਾ ਸਮਰੱਥਾ ਇਸ ਸਾਲ 30 ਜੂਨ ਤੱਕ 288 ਗੀਗਾਵਾਟ ਤੋਂ ਵੱਧ ਹੋਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ, ਭਾਰਤ ਤੇ ਉੱਤਰੀ ਮੈਸੇਡੋਨੀਆ ਨੇ ਸਾਂਝੀਆਂ ਲੋਕਤੰਤਰੀ ਕਦਰਾਂ ਕੀਮਤਾਂ ਦੇ ਆਧਾਰ ਤੇ ਆਪਣੇ ਡੂੰਘੇ ਤੇ ਦੋਸਤਾਨਾ ਸਬੰਧਾਂ ਨੂੰ ਮੁੜ ਤੋਂ ਮਜ਼ਬੂਤ ਕੀਤਾ। ਮੌਸਮ ਵਿਭਾਗ ਨੇ ਅੱਜ ਤੇ ਕੱਲ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਤੇ 7 ਭਾਰਤੀ ਖਿਡਾਰੀ ਕੈਨੇਡਾ ਵਿਚ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਦੇ ਅਗਲੇ ਰਾਊਂਡ ਵਿਚ ਪਹੁੰਚੇ। ਤੇ ਹੁਣ ਖਬਰਾਂ ਵਿਸਥਾਰ ਨਾਲ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ, ਨੀਟ ਪੇਪਰ ਲੀਕ ਮਾਮਲੇ ਸਮੇਤ ਕਈ ਮੁੱਦਿਆਂ ਤੇ ਵਿਰੋਧੀ ਧਿਰ ਵੱਲੋਂ ਹੰਗਾਮੇ ਕਾਰਨ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਦੁਪਹਿਰ 2 ਵਜੇ ਤੋਂ ਬਾਅਦ, ਜਦੋਂ ਸਦਨਾਂ ਦੀ ਕਾਰਵਾਈ ਮੁੜ ਤੋਂ ਸ਼ੁਰੂ ਹੋਣ ਮਗਰੋਂ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਹੰਗਾਮਾ ਜਾਰੀ ਰਿਹਾ, ਹੰਗਾਮੇ ਕਾਰਨ ਦੋਵੇਂ ਸਦਨਾਂ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਜਦੋਂ ਲੋਕ ਸਭਾ ਨੇ ਪਹਿਲੀ ਮੁਲਤਵੀ ਤੋਂ ਬਾਅਦ ਦੁਪਹਿਰ 12 ਵਜੇ ਆਪਣੀ ਕਾਰਵਾਈ ਦੁਬਾਰਾ ਸ਼ੁਰੂ ਕੀਤੀ ਤਾਂ ਹੰਗਾਮੇ ਦੇ ਦਰਮਿਆਨ ਵੱਖ ਵੱਖ ਸੰਸਦੀ ਕਮੇਟੀਆਂ ਦੀਆਂ ਚੋਣਾਂ ਲਈ ਮਤੇ ਪੇਸ਼ ਕੀਤੇ ਗਏ। ਪ੍ਰਿਜ਼ਾਈਡਿੰਗ ਅਫਸਰ ਸੰਧਿਆ ਰਾਏ ਨੇ ਮੈਂਬਰਾਂ ਨੂੰ ਆਪਣੀਆਂ ਸੀਟਾਂ ਤੇ ਵਾਪਸ ਜਾਣ ਤੇ ਸਦਨ ਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਿਫਰ ਕਾਲ ਮੈਂਬਰਾਂ ਦਾ ਹੈ ਤੇ ਪੂਰਾ ਦੇਸ਼ ਕਾਰਵਾਈ ਦੇਖ ਰਿਹਾ ਹੈ। ਉਨ੍ਹਾਂ ਦੀ ਅਪੀਲ ਦੇ ਬਾਵਜੂਦ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਦਨ ਦੇ ਕੇਂਦਰ ਚ ਹੰਗਾਮਾ ਕੀਤਾ। ਹੰਗਾਮੇ ਨੂੰ ਦੇਖਦੇ ਹੋਏ ਲੋਕ ਸਭਾ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਜਦੋਂ ਰਾਜ ਸਭਾ ਦੁਪਹਿਰ 12 ਵਜੇ ਮੁਲਤਵੀ ਕਰਨ ਤੋਂ ਬਾਅਦ ਆਪਣਾ ਕਾਰਵਾਈ ਮੁੜ ਸ਼ੁਰੂ ਕੀਤੀ ਗਈ ਤਾਂ ਸਭਾਪਤੀ ਸੀਪੀ ਰਾਧਾ ਕ੍ਰਿਸ਼ਨਨ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਆਪਣੀਆਂ ਸੀਟਾਂ ਤੇ ਵਾਪਸ ਜਾਣ ਤੇ ਸਦਨ ਨੂੰ ਅੱਗੇ ਵਧਣ ਦੇਣ ਦੀ ਅਪੀਲ ਕੀਤੀ, ਪਰ ਵਿਰੋਧੀ ਧਿਰ ਨੇ ਵੀ ਸੁਣਨ ਤੋਂ ਇਨਕਾਰ ਕਰ ਦਿੱਤਾ। ਹੰਗਾਮੇ ਦਰਮਿਆਨ ਰਾਜ ਸਭਾ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਭਵਿੱਖ ਚ ਪ੍ਰੀਖਿਆ ਪੇਪਰ ਲੀਕ ਰੋਕਣ ਲਈ ਸਾਰੇ ਹਿੱਸੇਦਾਰਾਂ ਤੋਂ ਠੋਸ ਉਪਰਾਲਿਆਂ ਦਾ ਸੱਦਾ ਦਿੱਤਾ। ਅੱਜ ਸੰਸਦ ਵਿਚ ਰਾਸ਼ਟਰੀ ਲੋਕਤੰਤਰੀ ਗੱਠਜੋੜ NDA ਸੰਸਦੀ ਪਾਰਟੀ ਦੀ ਹਫ਼ਤਾਵਾਰੀ ਰਣਨੀਤੀ ਮੀਟਿੰਗ ਤੋਂ ਬਾਅਦ ਸੰਸਦੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜੀਜੂ ਨੇ ਕਿਹਾ ਕਿ ਸ੍ਰੀ ਮੋਦੀ ਨੇ ਪ੍ਰੀਖਿਆ ਪੇਪਰ ਲੀਕ ਵਿਚ ਸ਼ਾਮਲ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਤੇ ਦੇਸ਼ ਦੇ ਨੌਜਵਾਨਾਂ ਦੇ ਹਿੱਤਾਂ ਦੀ ਰੱਖਿਆ ਕਰਨ ਦੇ ਸਰਕਾਰ ਦੇ ਸੰਕਲਪ ਨੂੰ ਦੁਹਰਾਇਆ ਏ।
2: आगे पेपर लीक नहीं होने के लिए सख्ती से जो कदम उठाया गया है उसके बारे में भी प्रधानमंत्री जी ने जानकारी दिया और प्रधानमंत्री जी ने ये भी कहा कि पेपर लीक सिर्फ एक राज्य का मामला नहीं है, सिर्फ केंद्र सरकार का मामला नहीं, दलगत राजनीति का विषय नहीं है, ये देश का विषय है और युवाओं का भविष्य के साथ कोई खिलवाड़ नहीं होने के लिए और खिलवाड़ नहीं करने देने के लिए सख्ती से कदम भी उठाए, सजा भी दे दोषियों को और फिर फुल प्रूफ सिस्टम काम जो अभी कर रहे हैं उसमें भी सब मिलकर।

0: ਕਰੇ।
1: ਸ਼੍ਰੀ ਰਿਜਿਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵੱਲੋਂ ਕਈ ਦੇਸ਼ਾਂ ਨਾਲ ਕੀਤੇ ਮੁਕਤ ਵਪਾਰ ਸਮਝੌਤਿਆਂ ਬਾਰੇ ਵੀ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਸਤਾਖਰ ਕੀਤੇ ਗਏ ਸਾਰੇ ਮੁਕਤ ਵਪਾਰ ਸਮਝੌਤਿਆਂ 'ਚ ਕਿਸਾਨਾਂ ਦੇ ਹਿੱਤਾਂ ਨੂੰ ਤਰਜੀਹ ਦੇ ਕੇ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਇਨ੍ਹਾਂ ਸਮਝੌਤਿਆਂ ਵਿੱਚ ਕਿਸਾਨਾਂ ਦੇ ਹਿੱਤਾਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ ਅਤੇ ਦਿੱਤੀ ਗਈ ਹੈ। ਇਸ ਲਈ ਇਹ ਕਿਸਾਨਾਂ ਅਤੇ ਦੇਸ਼ ਦੇ ਹਿੱਤ ਵਿੱਚ ਹੋਵੇਗਾ।
0: ਪ੍ਰਧਾਨ ਮੰਤਰੀ ਜੀ ਨੇ ਕਹਾ ਹੈ ਜਿਤਨਾ ਵੀ ਫ੍ਰੀ ਟ੍ਰੇਡ ਐਗਰੀਮੈਂਟ ਹੋਏ ਹੈ ਉਸਮੇ ਕਿਸਾਨੋ ਕਾ ਇੰਟਰੇਸਟ ਕੋ ਕੋਈ ਨੁਕਸਾਨ ਹੋਣੇ ਨਹੀਂ ਦੇਂਗੇ, ਉਸਮੇ ਕਿਸਾਨੋ ਕਾ ਹਿੱਤ ਕੋ ਸਬਸੇ ਸਰਵੋੱਚ ਧਿਆਨ ਦਿਆ ਜਾਏਗਾ ਔਰ ਦਿਆ ਗਿਆ ਹੈ, ਇਸ ਲਈ ਯੇ ਕਿਸਾਨੋ ਕੇ ਹਿੱਤ ਮੇ ਔਰ ਦੇਸ਼ ਹਿੱਤ ਮੇ ਰਹੇਗਾ।
1: ਨਾਰਕੋਟਿਕ ਕੰਟਰੋਲ ਬਿਊਰੋ ਨੇ 27 ਦੇਸ਼ਾਂ ਨਾਲ ਦੁਵੱਲੇ ਸਮਝੌਤਿਆਂ ਤੇ 19 ਮੁਲਕਾਂ ਨਾਲ ਸਮਝੌਤਿਆਂ ਰਾਹੀਂ ਡਰੱਗ ਕੰਟਰੋਲ 'ਚ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕੀਤਾ ਹੈ। ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ 'ਚ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਸਰਕਾਰ ਨੇ ਗੈਰ ਕਾਨੂੰਨੀ ਡਰੱਗ ਤਸਕਰੀ ਨੂੰ ਰੋਕਣ ਤੇ ਕਈ ਕਦਮ ਚੁੱਕੇ ਨੇ। ਉਨ੍ਹਾਂ ਕਿਹਾ ਕਿ ਡਰੱਗ ਤਸਕਰੀ ਤੇ ਦੁਰਵਰਤੋਂ ਦਾ ਮੁਕਾਬਲਾ ਕਰਨ ਲਈ ਪਿਛਲੇ ਮਹੀਨੇ ਨਾਰਕੋਟਿਕਸ ਕੰਟਰੋਲ ਤੇ ਇੱਕ ਵਿਜ਼ਨ ਦਸਤਾਵੇਜ਼ ਜਾਰੀ ਕੀਤਾ ਗਿਆ ਸੀ। ਨਵੀਂ ਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ ਸ਼੍ਰੀਪਦ ਜੈਸੋ ਨਾਇਕ ਨੇ ਕਿਹਾ ਕਿ ਦੇਸ਼ 'ਚ ਨਵਿਆਉਣਯੋਗ ਊਰਜਾ ਸਮਰੱਥਾ ਸਾਲ 2014 'ਚ 76 ਗੀਗਾਵਾਟ ਤੋਂ ਵੱਧ ਕੇ ਇਸ ਸਾਲ 3 ਜੂਨ ਤੱਕ 288 ਗੀਗਾਵਾਟ ਤੋਂ ਵੱਧ ਹੋ ਗਈ ਹੈ। ਅੱਜ ਰਾਜ ਸਭਾ 'ਚ ਇੱਕ ਲਿਖਤੀ ਜਵਾਬ 'ਚ ਸ਼੍ਰੀ ਨਾਇਕ ਨੇ ਦੱਸਿਆ ਕਿ ਸੂਰਜੀ ਊਰਜਾ ਸਮਰੱਥਾ 162 ਗੀਗਾਵਾਟ ਤੋਂ ਵੱਧ, ਪੌਣ ਊਰਜਾ ਕਰੀਬ 58 ਗੀਗਾਵਾਟ, ਪਣ ਬਿਜਲੀ 57 ਤੇ ਜੈਵ ਊਰਜਾ 11 ਗੀਗਾਵਾਟ ਤੋਂ ਵੱਧ ਹੈ। ਆਲਮੀ ਚੁਣੌਤੀਆਂ ਅਤੇ ਭੂ ਰਾਜਨੀਤਿਕ ਉਥਲ ਪੁਥਲ ਦੇ ਬਾਵਜੂਦ ਭਾਰਤ ਦੀ ਕੱਪੜਾ ਸਨਅਤ ਤੇ ਕੱਪੜਿਆਂ ਦੀ ਬਰਾਮਦ 2025-26 ਵਿੱਚ 3,25,000 ਕਰੋੜ ਰੁਪਏ ਤੋਂ ਵੱਧ ਰਹੀ ਹੈ, ਜਿਸ ਵਿੱਚ 1.8% ਫੀਸਦ ਵਾਧਾ ਦਰਜ ਕੀਤਾ ਗਿਆ। ਸਾਲ 2024-25 ਵਿੱਚ ਬਰਾਮਦ 3,19,000 ਕਰੋੜ ਤੋਂ ਵੱਧ ਸੀ। ਲੋਕ ਸਭਾ 'ਚ ਇੱਕ ਸਵਾਲ ਦੇ ਲਿਖਤੀ ਜਵਾਬ 'ਚ ਕੇਂਦਰੀ ਕੱਪੜਾ ਮੰਤਰੀ ਗਿਰੀਰਾਜ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਕੱਪੜਾ ਸਨਅਤ ਤੇ ਕੱਪੜਾ ਖੇਤਰ ਦੀ ਆਲਮੀ ਪੱਧਰੀ ਮੁਕਾਬਲੇਬਾਜ਼ੀ ਤੇ ਬਰਾਮਦ ਨੂੰ ਮਜ਼ਬੂਤ ਕਰਨ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNUJalandhar। ਸਾਡਾ ਫੇਸਬੁੱਕ ਪੇਜ ਹੈ RNU-AIR Jalandhar ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR Jalandhar। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਭਾਰਤ ਅਤੇ ਉੱਤਰੀ ਮੈਸੇਡੋਨੀਆ ਨੇ ਸਾਂਝੀਆਂ ਲੋਕਤੰਤਰੀ ਕਦਰਾਂ ਕੀਮਤਾਂ ਤੇ ਆਪਸੀ ਸਤਿਕਾਰ ਤੇ ਆਧਾਰਿਤ ਆਪਣੇ ਦੋਸਤਾਨਾ ਸਬੰਧਾਂ ਨੂੰ ਮੁੜ ਤੋਂ ਮਜ਼ਬੂਤ ਕੀਤਾ। ਸੈਕ ਪੌਜੀ 'ਚ ਰਾਸ਼ਟਰਪਤੀ ਗੋਡਾਨਾ ਸਿਲਜ਼ਾਨੋਵਸਕਾ ਦਾ ਕੋਵਾ ਦੇ ਨਾਲ ਗੱਲਬਾਤ ਤੋਂ ਬਾਅਦ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਆਪਸੀ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ ਹੈ ਅਤੇ ਖੇਤਰੀ ਤੇ ਆਲਮੀ ਮੁੱਦਿਆਂ ਉੱਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ। ਰਾਸ਼ਟਰਪਤੀ ਨੇ ਕਿਹਾ,
2: ਆਰਥਿਕ ਸਹਿਯੋਗ ਹਮਾਰੇ ਦ੍ਵਿਪੱਖੀ ਸੰਬੰਧੋਂ ਕਾ ਇੱਕ ਅਤਿਅੰਤ ਮਹੱਤਵਪੂਰਨ ਸਤੰਭ ਹੈ। ਹਮ ਆਪਣੇ ਦ੍ਵਿਪੱਖੀ ਵਪਾਰ ਕੋ ਦੁਗੁਣਾ ਕਰਨੇ ਪਰ ਵੀ ਸਹਿਮਤ ਹੋਏ। ਹਮਨੇ ਆਈਟੀ, ਕ੍ਰਿਸ਼ੀ, ਫੂਡ ਪ੍ਰੋਸੈਸਿੰਗ, ਫਾਰਮਾਸਿਟੀਕਲਸ, ਟੈਕਸਟਾਈਲਸ ਤਥਾ ਟੂਰਿਜ਼ਮ, ਹਸਪਿਟੈਲਿਟੀ ਔਰ ਫਿਲਮ ਮੇਕਿੰਗ ਸਹਿਤ ਪ੍ਰਮੁੱਖ ਖੇਤਰ ਮੇ ਸਹਿਯੋਗ ਪਰ ਚਰਚਾ। ਹਮ ਸਵਾਸਥ ਸੇਵਾ ਮੇ ਸਹਿਯੋਗ ਪਰ ਆਪਣੇ ਦ੍ਵਿਪੱਖੀ ਅਗਰੀਮੈਂਟ ਕੋ ਵੀ ਰਿਨਿਵਲ ਕਰ ਰਹੇ ਹੈ।
1: ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਆਉਂਦੀ 3 ਅਗਸਤ ਨੂੰ ਹੋਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ।
3: ਕੈਬਨਿਟ ਦੀ ਮੀਟਿੰਗ ਹੋਈ ਹੈ ਤੇ ਮੌਨਸੂਨ ਸੈਸ਼ਨ ਜਿਹੜਾ ਪੰਜਾਬ ਵਿਧਾਨ ਸਭਾ ਦਾ 3 ਅਗਸਤ ਤੋਂ 10 ਅਗਸਤ ਤੱਕ ਹੋਊਗਾ, ਜਿਹਦੇ ਚ ਲੋਕ ਪੱਖੀ ਕਈ ਆਰਡੀਨੈਂਸ ਵੀ ਨੇ, ਕਈ ਬਿੱਲ ਵੀ ਐਸੇ ਨੇ ਤੇ ਉਹਨਾਂ ਤੇ ਫੈਸਲਾ ਹੋਊਗਾ।
1: ਦਿੱਲੀ ਹਾਈ ਕੋਰਟ ਨੇ ਸਮਾਜਿਕ ਕਾਰਜਕਰਤਾ ਸੋਨਮ ਵਾਂਗਚੁਕ ਨੂੰ ਸਫਦਰਜੰਗ ਹਸਪਤਾਲ ਤੋਂ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਤੁਰੰਤ ਭੇਜਣ ਦੇ ਨਿਰਦੇਸ਼ ਦਿੱਤੇ ਨੇ। ਚੀਫ਼ ਜਸਟਿਸ DK ਉਪਾਧਿਆਇ ਤੇ ਜਸਟਿਸ ਤੇਜਸ ਸਕਾਰੀਆ ਦੀ ਬੈਂਚ ਨੇ ਵਾਂਗਚੁਕ ਦੀ ਪਤਨੀ ਗੀਤਾਂਜਲੀ ਅੰਗਮੋ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਤੇ ਸੁਣਵਾਈ ਦੌਰਾਨ ਇਹ ਨਿਰਦੇਸ਼ ਦਿੱਤੇ ਨੇ। ਗੀਤਾਂਜਲੀ ਨੇ ਐਤਵਾਰ ਨੂੰ ਹਾਈਕੋਰਟ ਦੇ ਉਸ ਨਿਰਦੇਸ਼ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿੱਚ ਅਦਾਲਤ ਨੇ ਸੋਨਮ ਵਾਂਗਚੁਕ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਹੇ ਇਲਾਜ 'ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸਰਕਾਰ ਨੇ ਨੀਟ ਪੇਪਰ ਲੀਕ ਨੂੰ ਲੈ ਕੇ ਦਿੱਲੀ ਵਿੱਚ ਪ੍ਰਦਰਸ਼ਨਕਾਰੀਆਂ ਖਿਲਾਫ ਪੁਲਿਸ ਵੱਲੋਂ ਪੈਲਟ ਗਨ ਦੀ ਵਰਤੋਂ ਕਰਨ ਦੀਆਂ ਸੋਸ਼ਲ ਮੀਡੀਆ ਦੀਆਂ ਖਬਰਾਂ ਨੂੰ ਫਰਜ਼ੀ ਕਰਾਰ ਦਿੱਤਾ ਹੈ। ਸਰਕਾਰ ਨੇ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਖਿਲਾਫ ਮੇਖਾਂ ਨਾਲ ਜੜੇ ਡੰਡਿਆਂ ਦੀ ਵਰਤੋਂ ਕੀਤੇ ਜਾਣ ਦੇ ਦਾਅਵਿਆਂ ਨੂੰ ਵੀ ਰੱਦ ਕਰ ਦਿੱਤਾ ਹੈ। ਪੱਤਰ ਸੂਚਨਾ ਬਿਊਰੋ ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਕਿਹਾ ਕਿ ਇਹ ਦਾਅਵੇ ਝੂਠੇ ਨੇ। ਮੱਧ ਪ੍ਰਦੇਸ਼ ਵਿਧਾਨ ਸਭਾ ਨੇ ਅੱਜ ਇਕਸਾਰ ਸਿਵਲ ਜ਼ਾਬਤਾ UCC ਬਿੱਲ ਪਾਸ ਕਰ ਦਿੱਤਾ ਹੈ। ਮੌਨਸੂਨ ਇਜਲਾਸ ਦੇ ਦੂਜੇ ਦਿਨ ਸਦਨ ਵਿੱਚ ਹੰਗਾਮੇ ਤੇ ਵਿਰੋਧੀ ਪਾਰਟੀਆਂ ਦੇ ਸਖ਼ਤ ਵਿਰੋਧ ਦਰਮਿਆਨ ਇਹ ਬਿੱਲ ਪਾਸ ਕੀਤਾ ਗਿਆ। ਕਾਂਗਰਸ ਦੇ ਵਿਧਾਇਕਾਂ ਨੇ ਬਿੱਲ ਨੂੰ ਇੱਕ ਚੋਣਵੀ ਕਮੇਟੀ ਕੋਲ ਭੇਜਣ ਦੀ ਮੰਗ, ਪਰ ਸਰਕਾਰ ਨੇ ਇਸ ਮੰਗ ਨੂੰ ਰੱਦ ਕਰ ਦਿੱਤਾ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਵਿਧਾਇਕ ਸਦਨ ਵਿਚਕਾਰ ਆ ਕੇ ਨਾਅਰੇਬਾਜ਼ੀ ਕਰਨ ਲੱਗੇ, ਜਿਸ ਕਾਰਨ ਸਦਨ ਦੀ ਕਾਰਵਾਈ 2 ਵਾਰ ਮੁਲਤਵੀ ਕਰਨੀ ਪਈ। ਮੌਸਮ ਵਿਭਾਗ ਨੇ ਅੱਜ ਤੇ ਕੱਲ੍ਹ ਪੰਜਾਬ, ਹਰਿਆਣਾ ਤੇ ਚੰਡੀਗੜ੍ਹ

0: ਹਾਂਜੀ ਸਰੋਤੇ, ਅਸੀਂ ਆਨੰਦ ਮਾਣ ਰਹੇ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਦੇਖਦੇ ਹਾਂ ਅਗਲਾ ਕਾਲਰ ਸਾਡੇ ਨਾਲ ਕੌਣ ਜੁੜਿਆ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਕਿੱਥੋਂ ਬੋਲਦੇ ਹੋ?
1: ਜੀ ਲਾਲਿਆਂ ਤੋਂ ਬੋਲਦਾ, ਰਾਜਾ ਸਿੰਘ।
0: ਰਾਜਾ ਸਿੰਘ, ਕੀ ਕੰਮ ਕਾਜ ਕਰਦੇ ਹੋਗੇ?
1: ਖੇਤੀਬਾੜੀ ਕਰਦੇ ਜੀ।
0: ਖੇਤੀਬਾੜੀ? ਹੁਣ ਵਿਹਲੇ ਹੋਗੇ ਥੋੜਾ ਚਿਰ?
1: ਹਾਂ ਜੀ, ਵਿਹਲੇ ਹਾਂ ਜੀ ਹੁਣ।
0: ਠੀਕ ਹੈ। ਘਰ ਵਿੱਚ ਕੌਣ ਕੌਣ ਹੈ ਆਪਣੇ?
1: ਸਰ ਮੇਰੀ ਬੇਟੀ ਹੈ ਜੀ, ਇੱਕ ਮੇਰੀ ਵਾਈਫ ਹੈ ਜੀ।
0: ਇੱਕ ਬੇਟੀ ਤੇ ਇੱਕ ਵਾਈਫ, ਤੇ ਇਹਨਾਂ ਦੇ ਦਾਦਾ ਦਾਦੀ?
1: ਦਾਦਾ ਹੈ ਨਹੀਂ।
0: ਅੱਛਾ ਜੀ, ਦਾਦਾ ਨਹੀਂ। ਫਿਰ ਤਾਂ ਬਹੁਤ ਘਾਟਾ ਪੈ ਰਿਹਾ ਬੱਚਿਆਂ ਨੂੰ। ਸ਼ਾਮ ਦਾ ਟਾਈਮ ਹੈ, ਬਾਤਾਂ ਕਹਾਣੀਆਂ ਕਿੰਨਾ ਕੁਝ ਸੁਣਨਾ ਬੱਚਿਆਂ ਨੇ ਨਾ ਦਾਦਾ ਦਾਦੀ ਤੋਂ।
1: ਬਸ ਹਾਂ ਜੀ, ਬੜਾ ਆਪ ਹੀ ਸੁਣਾਈ ਦੇ ਦਾਦਾ ਦਾਦੀ ਦਾ ਕੰਮ ਆਪ ਹੀ ਸੁਣਾਉਣ
0: ਵਧੀਆ
1: ਜੀ।
0: ਗੱਲ ਹੈ ਜੀ, ਵਧੀਆ। ਸਗੋਂ ਬੱਚਿਆਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਆਪਾਂ ਨੂੰ ਜੋੜ ਕੇ ਰੱਖਣਾ ਚਾਹੀਦਾ। ਤੇ ਕਿਹੜਾ ਗਾਣਾ ਸੁਣੋਗੇ ਤੁਸੀਂ ਅੱਜ?
1: ਗੁਲਸ਼ਨ ਕੋਮਲ ਦਾ ਸੁਣਾ ਜੀ, ਕੱਢਣਾ ਰੁਮਾਲ ਦੇ ਗਿਆ। ਇਹ ਮੇਰੇ
0: ਗੁਲਸ਼ਨ
1: ਦੋਸਤ ਆਈ
0: ਕੋਮਲ?
1: ਜਰਨੈਲ, ਹਾਂ ਜਰਨੈਲ ਸਿੰਘ ਆਈ ਮੇਰੇ ਦੋਸਤ ਪਰਵੰਡੀ ਰਹਿੰਦਾ, ਉਹਨੇ ਆਖਿਆ ਸੀਗਾ।
0: ਠੀਕ ਹੈ ਜੀ, ਤੁਸੀਂ ਆਪਣੇ ਦੋਸਤ ਦੀ ਪਸੰਦ ਸੁਣ ਰਹੇ ਹੋ।
1: ਹਾਂ ਜੀ, ਉਹ ਮੈਨੂੰ ਬਾਹਲੇ ਦਿਨ ਦਵਾ ਕੇ ਜਾਂਦਾ ਪਿੰਡ ਚ, ਤਾਂ ਮੈਨੂੰ ਕਹਿੰਦਾ ਮੇਰਾ ਨਾਂ ਜ਼ਰੂਰ ਬੋਲੀ। ਮੈਂ
0: ਤੇ
1: ਕੋਈ,
0: ਫਿਰ ਤੁਸੀਂ ਉਹਨਾਂ ਨੂੰ ਕਹੋ ਵੀ ਉਹ ਵੀ ਕਾਲ ਲਗਾਉਣ ਸਾਨੂੰ।
1: ਉਹ ਕਹਿੰਦਾ ਮੈਂ ਪੜਾ ਜੀ, ਮੇਰੇ ਤੋਂ ਫੋਨ ਨਹੀਂ ਲੱਗਦਾ ਆ ਕੇ।
0: ਨਹੀਂ, ਕਿਸੇ ਤੋਂ ਲਗਵਾਓ, ਸਗੋਂ ਆਪਣੇ ਕੋਲੇ ਬਿਠਾ ਕੇ ਉਹਨਾਂ ਨਾਲ ਵੀ ਕਦੇ ਗੱਲਬਾਤ ਕਰਨ ਦਾ ਮੌਕਾ ਦਿਓ।
1: ਕਰਾਂਗੇ ਜਸਵਿੰਦਰ ਜੀ, ਕੋਈ ਨਹੀਂ।
0: ਹਾਂਜੀ ਜ਼ਰੂਰ ਜੀ, ਤੁਹਾਡੀ ਪਸੰਦ ਦਾ ਗਾਣਾ ਸੁਣਦੇ ਹਾਂ।
1: ਧੰਨਵਾਦ ਜੀ।
0: ਸ਼ੁਕਰੀਆ ਜੀ।

0: ਹਾਂਜੀ, ਬਹੁਤ ਹੀ ਖੂਬਸੂਰਤ ਗੀਤ ਦੇ ਨਾਲ ਅਗਲਾ ਕਾਲਰ ਦੇਖਦੇ ਹਾਂ, ਸਾਡੇ ਨਾਲ ਕੌਣ ਜੁੜੇ ਨੇ ਤੇ ਉਹਨਾਂ ਦੀ ਫਰਮਾਇਸ਼ ਵੀ ਸੁਣਦੇ ਹਾਂ।
1: ਹੈਲੋ।
0: ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਵੀਰ ਜੀ, ਕੌਣ ਬੋਲ ਰਹੇ ਹੋ?
1: ਮੈਂ ਜਸਮੀਤ ਸਿੰਘ ਜੀ, ਅਜੀਤ ਰੋਡ।
0: ਜਸਮੀਤ ਸਿੰਘ ਜੀ,
1: ਜਸਵੀਰ ਜੀ, ਜਸਵੀਰ।
0: ਜਸਵੀਰ ਸਿੰਘ, ਅਜੀਤ ਰੋਡ,
1: ਹਾਂਜੀ,
0: ਬਠਿੰਡਾ ਤੋਂ।
1: ਬਠਿੰਡਾ ਜੀ, ਬਠਿੰਡਾ।
0: ਠੀਕ ਹੈ, ਕੀ ਕੰਮ ਕਾਜ ਕਰਦੇ ਹੋ ਵੀਰ ਜੀ?
1: ਆਪਣੇ ਟੇਲਰ ਸ਼ਾਪ ਆ ਜੀ।
0: ਟੇਲਰ ਸ਼ਾਪ ਹੈ, ਫਿਰ ਤਾਂ ਵਧੀਆ ਫੋਨ ਲੱਗਿਆ ਹੈਗਾ ਤੁਹਾਨੂੰ ਅੱਜ
1: ਹਾਂਜੀ ਹਾਂਜੀ, ਨਫੇ
0: ਤੇ।
1: ਮਿਲੇ ਜੀ।
0: ਹਾਂਜੀ, ਕਿਉਂਕਿ ਟੇਲਰਾਂ ਦੀ ਤਾਂ ਸਾਨੂੰ ਤੁਹਾਨੂੰ ਪਤਾ ਹੀ ਹੈ ਵੀ ਲੋੜ ਹੀ ਰਹਿੰਦੀ ਹੈਗੀ।
1: ਹਾਂਜੀ, ਸਾਰਾ ਦਿਨ ਚੱਲਦਾ ਰਹਿੰਦਾ
0: ਹਾਂ,
1: ਸਾਡਾ
0: ਇੱਕ
1: ਫੋਨ।
0: ਸੂਟ ਨਹੀਂ ਮੁੱਕਣੇ ਚਾਹੀਦੇ, ਇੱਕ ਟੇਲਰ ਨਹੀਂ ਮੁੱਕਣੇ ਚਾਹੀਦੇ। ਹਾਂ,
1: ਹਾਂਜੀ
0: ਬਸ
1: ਹਾਂਜੀ,
0: ਇਹ ਸਦਾ ਖੁਸ਼ ਰਹਿਣ, ਤੰਦਰੁਸਤ ਰਹਿਣ। ਤੇ
1: ਹਾਂਜੀ
0: ਹੁਣ ਅੱਛਾ, ਫਿਰ ਕੰਮ ਕਰਦੇ ਕਰਦੇ ਨਾਲ ਨਾਲ ਗਾਣੇ ਵੀ ਸੁਣ ਰਹੇ ਹੋ ਤੁਸੀਂ?
1: ਹਾਂਜੀ ਹਾਂ, ਸੁਬਹਾ 6 ਵਜੇ ਚਲਾ ਲਈਦਾ ਜੀ।
0: ਓਕੇ,
1: ਹਾਂ, 9
0: ਠੀਕ ਹੈ
1: ਵਜੇ ਬੰਦ
0: ਜੀ,
1: ਕਰੀਦਾ, ਸਾਰਾ ਦਿਨ ਚੱਲਦਾ।
0: ਠੀਕ ਹੈ ਜੀ। ਤੇ ਅੱਜ ਫਿਰ ਕਿਹੜਾ ਗਾਣਾ ਸੁਣਨਾ ਤੁਸੀਂ?
1: ਹਾਂਜੀ, ਗਾਣਾ ਤਾਂ ਆਪਾਂ ਕਲੇਰ ਕੰਠ ਦਾ ਜੀ, ਮੈਂ
0: ਕਲੇਰ ਕੰਠ ਦਾ, ਹਾਂਜੀ, ਇਹ ਵੀ ਮੇਰੀ ਪਸੰਦੀਦਾ ਸਿੰਗਰ ਹੈਗਾ ਤੇ ਦੇਖਦੇ ਹਾਂ
1: ਅੱਛਾ।
0: ਤੁਹਾਡਾ ਗਾਣਾ।
1: ਹਾਂਜੀ,
0: ਦੱਸੋ ਜੀ ਕਿਹੜਾ ਗਾਣਾ ਸੀ?
1: ਨੈਣ ਜੀ, ਨੈਣ।
0: ਨੈਣ, ਹਾਂਜੀ, ਜ਼ਰੂਰ ਸੁਣਾਉਣੇ ਆ
1: ਹਾਂ,
0: ਤੁਹਾਡਾ ਗਾਣਾ ਨੈਣ, ਕਲੇਰ ਕੰਠ ਦੀ
1: ਸ਼ੁਕਰੀਆ ਭੈਣ
0: ਆਵਾਜ਼ ਦੇ
1: ਜੀ,
0: ਵਿੱਚ। ਹਾਂਜੀ, ਸੁਣੋ
1: ਸ਼ੁਕਰੀਆ
0: ਜੀ।
1: ਜੀ।
0: ਹਾਂਜੀ,

0: ਕਲੀਅਰ, ਮਾਫ ਕਰਨਾ, ਕਲੀਅਰ ਕੰਠ ਦੇ ਗਾਏ ਇਸ ਮਿੱਠੇ ਜਿਹੇ ਗੀਤ ਦੇ ਨਾਲ ਮੈਨੂੰ ਜਸਵਿੰਦਰ ਕੌਰ ਨੂੰ
1: ਤੇ ਮੈਨੂੰ ਲਵਲੀਨ ਸਜਦੇਵਾ ਨੂੰ
0: ਤਿਉਂ ਇਜਾਜ਼ਤ ਪ੍ਰੋਗਰਾਮ ਸਮਾਪਤ ਕਰਨ ਦੀ।
1: ਰੱਬ ਖੈਰ ਕਰੇ, ਫਿਰ ਮਿਲਾਂਗੇ।
0: ਨਮਸਕਾਰ।

ਸਰੋਤੇ ਹੁਣੀ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ। ਤੁਸੀਂ ਸੁਣ ਰਹੇ ਹੋ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ ਜੀ 8:28। ਪੇਸ਼ ਹੈ ਪ੍ਰਾਯੋਜਿਤ ਪ੍ਰੋਗਰਾਮ ਉਮੰਗ। ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ NCERT।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਾਯੋਜਿਤ ਪ੍ਰੋਗਰਾਮ ਉਮੰਗ। ਪ੍ਰੋਗਰਾਮ ਦੇ ਪ੍ਰਾਯੋਜਕ ਸਨ NCERT। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 8:29 ਅਤੇ 20 ਸਕਿੰਟ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ 5 ਪਾਣੀਆਂ ਦੇ ਗੀਤ।
1: ਪੰਜ ਪਾਣੀਆਂ ਦੇ ਗੀਤ।

ਮੈਂ ਜਸਵਿੰਦਰ ਕੌਰ ਲੈ ਕੇ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਸਰੋਤਿਆਂ ਦਾ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਆਪਣੇ ਵਟਸਐਪ ਸੁਨੇਹੇ ਭੇਜਣ ਦੇ ਲਈ ਨੰਬਰ ਨੋਟ ਕਰ ਲਓ ਜੀ, 7713 73 146। ਹਾਂਜੀ, ਇਸ ਨੰਬਰ 'ਤੇ ਤੁਸੀਂ ਵਟਸਐਪ ਸੁਨੇਹੇ ਭੇਜ ਸਕਦੇ ਹੋ ਸਾਨੂੰ। ਇਹਦੇ ਨਾਲ ਹੀ ਸਾਡੇ ਕੋਲ ਜਿਹੜਾ ਪਹਿਲਾ ਖਾਤਾ ਹੈਗਾ ਉਹ ਪਹੁੰਚੇਗਾ ਜੀ, ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ, ਪੰਜਾਬ, ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਇੰਦਰ ਸਿੰਘ ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਘੁੜਿਆਣਾ, ਦਰਸ਼ਨ ਸਿੰਘ, ਸਮੂਹ ਬਰਾੜ ਪਰਿਵਾਰ। ਇਸ ਦੇ ਨਾਲ ਹੀ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਅਤੇ ਵੰਸ਼ ਬੱਤਾ, ਆਓ ਸੁਣਦੇ ਹਾਂ ਇਹਨਾਂ ਦੀ ਪਸੰਦ ਦਾ ਇਹ ਗੀਤ।

ਹਾਂਜੀ, ਇਸ ਦੇ ਨਾਲ ਸਾਨੂੰ ਇੱਕ ਵਟਸਐਪ ਸੁਨੇਹਾ ਮਿਲਿਆ ਜੀ, ਜਿਹਦੇ ਵਿੱਚ ਪਿੰਡ ਫੁੱਲੋ ਮਿੱਠੀ ਤੋਂ ਨੇ, ਹਰਜਸ ਢਿੱਲੋਂ, ਦੀਪਿੰਦਰ ਸਿੰਘ ਢਿੱਲੋਂ, ਤਾਰੀ ਪੈਂਚਰਾਂ ਵਾਲਾ, ਬਲਕੌਰ ਸਿੰਘ ਸਿੱਧੂ, ਜੀਤ ਸਿੰਘ ਕੌਲਧਾਰ, ਭੋਲਾ ਸਿੰਘ ਬੈਣੀਵਾਲ, ਰਾਮ ਸਿੰਘ ਗੈਰੀ ਬੁੱਟਰ ਤੋਂ ਇਹ ਕਹਿ ਰਹੇ ਨੇ ਜੀ ਆਪਣੀ ਪਸੰਦ ਦਾ ਕੋਈ ਵੀ ਗੀਤ। ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ ਅਤੇ ਸਿਮਰਨ ਏਕਮ ਦਮਨ ਅਭਿਜੋਤ। ਹਾਂਜੀ, ਇਹ ਖੱਤ ਸਾਨੂੰ ਮਿਲਿਆ ਗਾ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ ਮੰਡੀ, ਕੈਂਚੀਆਂ ਤੋਂ। ਇਹਦੇ ਨਾਲ ਹੀ ਇੱਕ ਹੋਰ ਖੱਤ ਆਏ ਸਾਡੇ ਕੋਲ ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ, ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ। ਨਾਲ ਹੀ ਗਿੱਦੜਵਾਹ ਤੋਂ ਸਾਡੇ ਕੋਲ ਇੱਕ ਖੱਤ ਪਹੁੰਚ ਚੁੱਕਿਆ ਜੀ, ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਿਨਾ ਹਿਨਾਸ਼ਾ, ਬੇਬੀ ਹਿਨਾਸ਼ਾ, ਬੇਬੀ ਕੈਰਵੀ। ਹਾਂਜੀ, ਇਹਨਾਂ ਦੀ ਰਲੀ ਮਿਲੀ ਪਸੰਦ ਦਾ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

ਹਾਂਜੀ, ਜੋ ਸਾਡੇ ਕੋਲ ਸਰੋਤੇ ਅਗਲਾ ਵਟਸਐਪ ਸੁਨੇਹਾ ਆਇਆ ਉਹ ਭੇਜਣ ਵਾਲੇ ਨੇ ਜੀ ਸੁਖਦੀਪ ਸਿੰਘ ਗਿੱਲ, ਜਗਪ੍ਰੀਤ ਸਿੰਘ ਗਿੱਲ, ਸੁਖਮਣੀ ਕੌਰ ਗਿੱਲ, ਖੁਸ਼ੀ ਕੌਰ ਗਿੱਲ, ਪ੍ਰਵੀਨ ਕੌਰ ਗਿੱਲ। ਇਸ ਦੇ ਨਾਲ ਹੀ ਪਿੰਡ ਗੰਗਾ ਤਹਿਸੀਲ ਨਥਾਣਾ ਤੋਂ ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਹਰਨਾਜ ਸਿੱਧੂ, ਨਵਜਿੰਦ ਕੌਰ ਸਿੱਧੂ, ਸੋਨੀ ਸਿੱਧੂ ਅਤੇ ਰਮੀ ਸਿੱਧੂ, ਪਿੰਡ ਕੋਟ ਸ਼ਮੀਰ ਨੇੜੇ ਠਾਕਰਾਂ ਵਾਲਾ ਡੇਰਾ, ਰਾਗੀ ਕਰਮਜੀਤ ਸਿੰਘ ਪੰਜਾਰੇ, ਜਗਰਾਜ ਸਿੰਘ ਬਰਾੜ, ਵੀਰ ਸਿੰਘ, ਸੁਖਪ੍ਰੀਤ ਸਿੰਘ, ਗੁਰਸ਼ਰਨ ਸਿੰਘ, ਜਥੇਦਾਰ ਬਾਬਾ ਪਿਆਰਾ ਸਿੰਘ, ਹਰਵਿੰਦਰ ਸਿੰਘ ਨਰੂਆਣਾ। ਅਤੇ ਇੱਕ ਸਾਡੇ ਨਾਲ ਹੋਰ ਖੱਤ ਜੁੜ ਚੁੱਕਿਆ ਜੀ, ਉਹ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਅਤੇ ਸਹਿਜਪ੍ਰੀਤ ਕੌਰ। ਸਰੋਤਿਓ, ਆਓ ਸੁਣਦਿਆਂ ਇਹਨਾਂ ਦੀ ਪਸੰਦ ਦਾ ਇੱਕ ਰਲਈ ਮਿਲੀ ਪਸੰਦ ਦਾ ਇੱਕ ਗੀਤ।

ਗੁਰਮੀਤ ਬਾਵਾ ਦੇ ਇਸ ਗੀਤ ਨਾਲ ਹੀ ਮੈਨੂੰ ਜਸਵਿੰਦਰ ਕੌਰ ਨੂੰ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਤੁਸੀਂ ਸੁਣ ਰਹੇ ਹੋ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ। ਠੀਕ 8:45 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:00 ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

0: Continuing on the bulletin, the headlines once again. Government says it is ready to discuss NEET paper leak issue and other related matters in Parliament. Both houses adjourned for the day amid opposition protest. Prime Minister Narendra Modi vows strict action against those involved in NEET issue, says government taking steps to prevent such incidents. India and North Macedonia agree to enhance trade and cooperation in key sectors after presidential level talks in Skopje. Madhya Pradesh Assembly passes Uniform Civil Code Bill. US and Iran trade strikes for the 10th day in a row, mounting tensions over the Strait of Hormuz. And in hockey, 20-member Indian squad led by Harmanpreet Singh announced for the Men's World Cup set to begin next month. For details of these stories and more, log on to our website newsonair.gov.in and News on AIR app. And that's all in the news at 9. Good night.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਠੀਕ 9:15 ਤੋਂ ਲੈ ਕੇ 11 ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਦੇ ਪ੍ਰਸਾਰਣ, ਜਿਸ ਵਿੱਚ 9:15 ਤੇ ਤੁਸੀਂ ਸੁਣੋਗੇ ਆਪਕੇ ਲਈ 9:30 ਛਾਇਆ ਗੀਤ, 10 ਵਜੇ ਆਜ ਕੇ ਫਨਕਾਰ ਅਤੇ 10:30 ਵਜੇ ਤੁਸੀਂ ਸੁਣੋਗੇ ਢਲਤੀ ਜਾਏ ਰਾਤ।

ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਰਾਤ ਦੇ 11:15। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ ਸਵੇਰੇ 5:55 ਤੇ ਕੱਲ ਦੀ ਪ੍ਰਸਾਰਣ ਸਭਾ ਦੇ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਜੈ ਹਿੰਦ।